0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾਂ ਬਾਏ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6 403-461-6161।
9: सोने घर की निशानी होंदी है शानदार फ्लोरिंग, जिथे कदम रखदिया ही तुहाडे मेहमान फ्लोरिंग कंपनी का पता पुछन लग जान। ते ओ पता है कैलगरी कारपेट एम्पायर, जिथे तुसी ले सकदे हो अपनी पसंदी फ्लोरिंग का समान। फ्लोरिंग घर का होवे या होवे कमर्शियल, नवा लवाना होवे या होवे रेनोवेशन का प्लान, कारपेट हार्डवुड लेमिनेट टाइल ते होर शानदार फ्लोरिंग दे डिजाइनर नाल भरिया है इन्हां दा शोरूम। अज ही इन्हां दे शोरूम ते पुजो 2935 19th Street नॉर्थ ईस्ट कैलगरी, कैलगरी कारपेट एम्पायर। फोन नंबर 403-510-1515 2935 19th Street नॉर्थ ईस्ट कैलगरी।
5: ग्रोसरी खरीदन लई हमेशा याद रखो कैलगरी दा मशहूर सांझा पंजाब ग्रोसरी स्टोर।
4: ताजियां सब्जियां, फल फ्रूट, दालां, मसाले ते बर्तनां तो इलावा घरां दी वरतों दा हर समान मिलेगा। कीमतां कट ते क्वालिटी A1।
5: जानिया पछानिया नाम है सांझा पंजाब ग्रोसरी स्टोर।
4: तुहाडी ग्रोसरी दीआं लोड़ां पूरीआं करन लई सांझा पंजाब दीआं कैलगरी दे विच हन 6 लोकेशनां। हफ्ते दे 7 दिन सवेरे 9 बजे तो लैके शाम 9 बजे तक।
5: सांझा पंजाब ग्रोसरी स्टोर, पहली लोकेशन 331-3690 वेस्टमिंस ड्राइव,
4: दूजी लोकेशन 117-7770 एवेन्यू,
5: तीजी लोकेशन 570-6520 फाल्कन रिज बुलेवार्ड,
4: चौथी लोकेशन 606 सिटी स्केप स्क्योर,
5: पांचवी लोकेशन 3150-235 रेड एम्बर्स वे,
4: छेवी लोकेशन 445 कैरिंगटन बुलेवार्ड नॉर्थ वेस्ट कैलगरी।
5: सांझा पंजाब ग्रोसरी स्टोर दियां 6 लोकेशनां दा सांझा फोन नंबर
4: 403-835-2222।
10: दोस्तों, मैं तुहाडा अपना दविंदरपाल, प्रोफेसर हरविंदर सिंह भट्टी जी नाल अज असीं जुड़े हां एक नवीं विचार चर्चा लैके पंजाब दी पंजाबीयत दी, कि किवें पंजाबी समाज दे विच नैतिकता, समाजिक अते किरदार दा जिहड़ा निघार आया पिछलियां 2-3 सदियां तो लैके किवें वड्डियां तब्दीलियां आईयां, चाहे साडे सिख राज दी गल होवे, चाहे ब्रिटिशर रूल दी गल होवे, चाहे उस तों बाद वंड दी गल होवे, अज जिहड़ा मौजूदा दौर है किवें भ्रिष्टाचार दा बोलबाला है, नशियां दा बोलबाला है, गैंगस्टरवाद दा बोलबाला है, बेभरोसगी दा बोलबाला है, किसी एक दूजे ते भरोसा नहीं, निज प्रस्ती मतलब प्रस्ती जिहड़ी है भारू है। इस समुचे विषय ते असीं प्रोफेसर भट्टी जी नाल गलबात करांगे, तुहाडे नाल विचार सांझे करांगे। प्रोफेसर साहब, तुहाडा बहुत बहुत स्वागत है जी।
11: शुक्रिया जी दविंदर जी, सत श्री अकाल श्रोतियां नूं, दर्शकां नूं प्यार भरी सत श्री अकाल।
10: प्रोफेसर साहब, जिवें समाजिक तब्दीलियां ते आपां कई वारी विचार चर्चा जिहड़ी है दर्शकां दे रूबरू कीती, खास करके फिर अज जिहड़ा गल सी टॉपिक लैण दा विचार बणिया उह सीगा वी पंजाबी ਸੁਭਾਅ, ਪੰਜਾਬੀ ਸਮਾਜਿਕ ਸਮਾਜ, ਪੰਜਾਬੀ ਸਮਾਜ ਹੈ ਜਿਹੜਾ ਉਹ ਦੁਨੀਆਂ ਦੇ ਵਿੱਚ ਵੱਖਰੀ ਪਹਿਚਾਣ ਰੱਖਦਾ ਹੈ। ਦੇਖੋ, ਪੰਜਾਬੀ ਹੋਵੇ, ਸਿੱਖ ਹੋਵੇ, ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ, ਉਹ ਵੱਖਰੇ ਤੌਰ ਤੇ ਪਛਾਣੇ ਹੀ ਜਾਣੇ। ਕਈ ਤਰ੍ਹਾਂ ਨਾਲ ਪੰਜਾਬੀਆਂ ਦੀਆਂ ਵਿਸ਼ੇਸ਼ਤਾਵਾਂ ਵੀ ਨੇ, ਮਿਹਨਤੀ ਵੀ ਨੇ, ਸਿਰੜੀ ਵੀ ਨੇ, ਦਲੇਰ ਵੀ ਨੇ, ਯੋਧੇ ਵੀ ਨੇ, ਤੇ ਇਹ ਵੱਖਰੇਵੇਂ ਜਿਹੜੇ ਹੈ ਆਮ ਸਮਾਜਾਂ ਨਾਲੋਂ ਪੰਜਾਬੀ ਸਮਾਜ ਦੇ ਵਿੱਚ ਦਿਸਦੇ ਸੀਗੇ। ਪਰ ਹੁਣ ਕਈ ਲੰਬੇ ਸਮੇਂ ਤੋਂ ਸਾਡੇ ਚਾਹੇ ਸਮਾਜ ਸ਼ਾਸਤਰੀ ਹੋਣ, ਚਾਹੇ ਸਾਡੇ ਅਧਿਆਤਮਕ ਗੁਰੂ ਹੋਣ, ਉਹ ਇਸ ਗੱਲ ਨੂੰ ਡਿਸਕਸ ਕਰਦੇ ਆ ਵੀ ਪੰਜਾਬੀ ਸਮਾਜ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਨਿਘਾਰ ਆ ਰਿਹਾ ਹੈ ਜਿਸ ਤਰ੍ਹਾਂ ਦਾ ਨਿਘਾਰ ਸਾਨੂੰ ਹੋਰਨਾਂ ਸਮਾਜਾਂ ਦੇ ਵਿੱਚ, ਹੋਰਨਾਂ ਵਰਗਾਂ ਦੇ ਵਿੱਚ ਦਿਖਾਈ ਦੇ ਰਿਹਾ ਹੈਗਾ। ਤਾਂ ਪੰਜਾਬੀ ਸਮਾਜ ਹੈ ਜਿਹੜਾ ਉਹ ਆਪਣੇ ਜਿਹੜੇ ਵਿਰਸੇ ਨਾਲੋਂ, ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਨਿਘਾਰ ਵੱਲ ਨੂੰ ਵਧਣ ਦੇ ਜਿਹੜੇ ਤੁਸੀਂ ਕੀ ਕਾਰਨ ਸਮਝਦੇ ਹੋ?
11: ਸੁਰਿੰਦਰ ਜੀ, ਦੇਖੋ ਕਿ ਨਿਘਾਰ ਬੇਸਿਕਲੀ ਜੇ ਅੱਜ ਦੀ ਡੇਟ 'ਚ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਸਮਾਜਿਕ ਅਤੇ ਨੈਤਿਕ ਨਿਘਾਰ ਜ਼ਿਆਦਾ ਆ ਰਿਹਾ। ਇਹਦੀ ਸ਼ੁਰੂਆਤ ਤਾਂ ਦੇਖੋ ਜੇ ਆਪਾਂ ਸਮਝੀਏ ਇਹ ਲਗਭਗ 1850 ਤੋਂ ਸ਼ੁਰੂਆਤ ਹੋਈ ਹੈ। ਜਿਹੜਾ ਪਹਿਲਾ ਪੰਜਾਬ ਦਾ ਵਿਕਾਸ ਹੈ, ਅਸੀਂ ਇੱਥੇ ਮੈਂ ਜਦੋਂ ਹੈੱਡ ਸੀ ਤਾਂ ਅਸੀਂ ਇੱਕ ਪੇਪਰ ਸ਼ੁਰੂ ਕੀਤਾ ਸੀਗਾ ਕਿ ਹਿਸਟਰੀ ਹੈ ਜਿਹੜੀ ਪੰਜਾਬੀ ਸੁਸਾਇਟੀ ਦੀ ਹਿਸਟਰੀ ਕਿਤੇ ਐਸ ਸੱਚ ਨਹੀਂ ਸੀਗੀ, ਅਸੀਂ ਫਿਰ ਰਿਲੀਜੀਅਸ ਤੇ ਸਪਿਰਚੁਅਲ ਹਿਸਟਰੀ ਤੇ ਵੀ ਫੋਕਸ ਕੀਤਾ। ਉਦੋਂ ਅਸੀਂ ਇੱਕ ਗੱਲ ਇੰਟਰਸਟਿੰਗ ਉਸ ਟਾਈਮ ਮਤਲਬ ਮੈਨੂੰ ਲੱਗੀ ਕਿ ਅਸੀਂ ਦੇਖਿਆ ਕਿ ਜਿਹੜੀ ਪ੍ਰੀ ਕਲੋਨੀਅਲ ਜਿਹੜੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦਾ ਪੰਜਾਬ ਸੀ ਜਿਹੜਾ, ਤੇ ਅੰਗਰੇਜ਼ਾਂ ਤੋਂ ਬਾਅਦ ਦਾ ਪੰਜਾਬ ਉਹ 'ਚ ਬੜਾ ਫਰਕ ਹੈ। ਪੰਜਾਬ ਦੇ ਵਿੱਚ ਬਾਹਰੋਂ ਲੋਕ ਆਉਂਦੇ ਰਹੇ, ਮਤਲਬ ਅਸੀਂ ਕਾਦੇ ਦੇਖ ਰਹੇ ਹਾਂ, ਮਤਲਬ ਅਲੈਗਜ਼ੈਂਡਰ ਤੋਂ ਪਹਿਲੀ ਵਾਰੀ ਆਪਾਂ ਕਹਿੰਦੇ ਹਾਂ ਕਿ ਜੇ ਪੋਰਸ ਨਾਲ ਆ ਕੇ ਲੜਿਆ, ਜੇ ਹੋਇਆ ਵੋ ਹੋਇਆ, ਹਜ਼ਾਰਾਂ ਸਾਲਾਂ ਦੇ ਵਿੱਚ ਲੋਕ ਆਉਂਦੇ ਰਹੇ ਨੇ ਵੈਸਟ ਤੋਂ। ਪੰਜਾਬ ਹੈ ਜਿਹੜਾ ਉਹਨੂੰ ਅਸੀਂ ਇਹ ਵੀ ਕਹਿੰਦੇ ਰਹੇ ਹਾਂ ਵੀ ਦਰਵਾਜ਼ਾ ਸੀ ਜੀ, ਦਰਾ, ਖੈਬਰ, ਕਿੰਨਾ ਕੁਛ ਪੜ੍ਹਦੇ ਹਾਂ ਆਪਾਂ
10: ਜੀ।
11: ਉਹਦੇ ਨਾਲ ਇੱਕ ਮੇਜਰ ਚੇਂਜ ਕਦੇ ਇਸ ਕਰਕੇ ਨਹੀਂ ਸੀ ਆਈ ਕਿ ਉਹਨਾਂ ਸਮਾਜਾਂ ਦੇ ਨਾਲ ਸਾਡਾ ਬੁਨਿਆਦੀ ਡਿਫਰੈਂਸ ਨਹੀਂ ਸੀਗਾ, ਚਾਹੇ ਉਹ ਮਤਲਬ ਮੁਸਲਿਮ ਦੇ ਤੌਰ ਤੇ ਆਏ, ਚਾਹੇ ਮੁਗਲਾਂ ਦੇ ਤੌਰ ਤੇ ਆਏ। ਔਰ ਬਹੁਤ ਸਾਰੇ ਆ ਕੇ ਤੁਸੀਂ ਦੇਖਿਆ ਹੋਣਾ ਇੱਥੇ ਵੱਸ ਗਏ, ਜਿਹੜਾ ਉਹ ਉਹਨੇ ਮਤਲਬ ਕਿਹਾ ਸੀ ਨਾ ਕਿ ਕਾਫਲੇ ਆਤੇ ਗਏ ਹਿੰਦੁਸਤਾਨ ਬਣਦਾ ਗਿਆ, ਉਹ ਇਸ ਕਰਕੇ ਕਿਹਾ ਸੀਗਾ ਕਿ ਇਸ ਇਸ ਆਸ ਪਾਸੇ ਦੇ ਨਾਲ ਸਾਡਾ ਕੋਈ ਮੁਸ਼ਕਲ ਨਹੀਂ ਸੀ, ਪ੍ਰੋਬਲਮ ਨਹੀਂ ਸੀ। ਪਰ ਜਦੋਂ ਅੰਗਰੇਜ਼ ਆਏ ਸਭ ਤੋਂ ਬਾਅਦ, ਤੁਹਾਨੂੰ ਪਤਾ ਹੋਣਾ ਕਿ ਇੰਡੀਆ ਦੇ ਵਿੱਚ ਇਸ ਖਿੱਤੇ ਦੇ ਵਿੱਚ ਸਭ ਤੋਂ ਬਾਅਦ ਦੇ ਵਿੱਚ ਪੰਜਾਬ ਤੇ ਕਬਜ਼ਾ ਹੋਇਆ
10: ਜੀ।
11: 1850 ਤੱਕ ਮਤਲਬ ਉੱਧਰ ਕਰਦੇ ਰਹੇ ਨੇ ਰਾਜ, ਉਹ ਸਾਰਾ ਕੁਛ ਇੱਥੇ ਔਖੇ ਸੀ ਔਰ ਬੜੇ ਮੁਸ਼ਕਲ ਸੀ ਉਹਨਾਂ ਲਈ ਇੱਥੇ ਆਉਣਾ। ਉਹ ਜਦੋਂ ਆਏ ਤਾਂ ਉਹਨਾਂ ਨੇ ਫਿਰ ਬੁਨਿਆਦੀ ਚੇਂਜਸ ਕੁਛ ਲੈ ਕੇ ਆਉਂਦੀਆਂ ਜਿਹੜੀਆਂ ਬਾਅਦ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਹੋਰ ਜ਼ਿਆਦਾ ਸਪੀਡ ਅਪ ਹੋ ਗਈਆਂ।
10: ਨਾਲੇ ਪੰਜਾਬ ਅੱਜ ਵਾਲਾ ਪੰਜਾਬ ਨਹੀਂ, ਪਿਸ਼ਾਵਰ ਤੱਕ ਵਾਲਾ ਪੰਜਾਬ,
11: ਪਿਸ਼ਾਵਰ ਤੱਕ ਵਾਲਾ ਪੰਜਾਬ, ਪਿਸ਼ਾਵਰ ਤੋਂ ਦਿੱਲੀ ਤੱਕ,
10: ਦਿੱਲੀ
11: ਦਿੱਲੀ ਪੰਜਾਬ ਦਾ ਹਿੱਸਾ ਸੀ ਮਤਲਬ। ਸੋ ਇਹ ਜੇ ਤੁਸੀਂ ਮੇਰਾ ਖਿਆਲ ਹੈ ਵਰਲਡ ਦੇ ਕਿਸੇ ਖਿੱਤੇ ਦੇ ਵਿੱਚ ਜੇ ਤੁਸੀਂ ਦੇਖੋਗੇ ਇੰਨੀ ਵਾਰੀ ਬਾਰਡਰ ਨਹੀਂ ਕਿਸੇ ਮੁਲਕ ਦੇ ਬਦਲੇ। ਹੁਣ ਤਾਂ ਅਸੀਂ ਆਹ ਦੋ ਤਿੰਨ ਤਹਿਸੀਲਾਂ ਨੇ ਜਿਹੜੀਆਂ ਇਹਨੂੰ ਪੰਜਾਬ ਸਮਝੀ ਜਾਂਦੇ ਇੱਧਰ ਵਾਲੇ ਨੂੰ। ਸੋ ਉਦੋਂ ਅਸੀਂ ਮੈਂ ਇਹ ਸਟੱਡੀ ਕਰਨ ਦੀ ਕੋਸ਼ਿਸ਼ ਕਰੀ ਸਪਤ ਸਿੰਧੂ ਤੋਂ ਪੰਜਾਬੀ ਸੂਬੇ ਤੱਕ, ਮੈਂ ਇੱਕ ਆਰਟੀਕਲ ਵੀ ਲਿਖਿਆ ਸੀਗਾ ਕਿ ਕਿਵੇਂ ਹਿਸਟਰੀ ਚੇਂਜ ਕਿਵੇਂ ਹੋਈ ਔਰ ਤਬਦੀਲੀ ਕੀ ਆਈ। ਇਹ ਕੁਆਲੀਟੇਟਿਵ ਜਿਹੜੀ ਅਸੀਂ ਸਿਫਤੀ ਤਬਦੀਲੀ ਕਹਿੰਦੇ ਹਾਂ ਜਾਂ ਜਿਹੜੀ ਬੁਨਿਆਦੀ ਤਬਦੀਲੀ ਕਹਿੰਦੇ ਹਾਂ ਉਹ 1850 ਤੋਂ ਹੁੰਦੀ ਹੈ ਜਦੋਂ ਉਹ ਐਜੂਕੇਸ਼ਨ ਸਿਸਟਮ ਆਪਣਾ ਲੈ ਕੇ ਆਉਂਦੇ ਨੇ ਨਾਲ
10: ਜੀ।
11: ਇਹ ਬਾਹਲੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਰਣਜੀਤ ਸਿੰਘ ਦੇ ਟਾਈਮ ਪੰਜਾਬ ਹੈ ਜਿਹੜਾ ਸਭ ਤੋਂ ਵੱਧ ਲਿਟਰੇਟ ਵਰਲਡ ਦੇ ਵਿੱਚ,
10: ਸਭ ਤੋਂ ਵੱਧ ਪੜ੍ਹੇ ਲਿਖੇ
11: ਲਿਖੀਆਂ ਹੋਈਆਂ ਕਿਤਾਬਾਂ ਦੇ ਵਿੱਚ ਹੈ, ਸਭ ਤੋਂ ਵੱਧ ਲਿਟਰੇਟ ਸੀ। ਪਰ ਉਹਨਾਂ ਨੇ ਆ ਕੇ ਉਹ ਐਜੂਕੇਸ਼ਨ ਖਤਮ ਕਰੀ, ਜਿਹੜੇ ਉਹ ਕਾਇਦੇ ਸੀ ਉਹ ਪਾੜ ਕੇ ਜਲਾਏ ਗਏ, ਉਹਨਾਂ ਨੇ ਆਪਣੀ ਲੈਂਗੁਏਜ ਉਹ ਲੈ ਕੇ ਆਏ, ਉਹਨਾਂ ਨੇ ਫਿਰ ਇੱਕ ਨਵੀਂ ਕਲਾਸ ਪੈਦਾ ਕੀਤੀ ਜਿਹੜੀ ਮਿਡਲ ਕਲਾਸ ਸੀ, ਉਹਦੇ ਨਾਲ ਉਹਨਾਂ ਨੇ ਸਾਡੇ ਧਰਮ, ਸਾਡੀ ਆਇਡੈਂਟੀ ਸਾਰਾ ਕੁਛ ਤਬਦੀਲ ਕੀਤਾ। ਅੱਜ ਦੀ ਡੇਟ 'ਚ ਅਸੀਂ ਇਹ ਚਿਤਵ ਵੀ ਨਹੀਂ ਸਕਦੇ ਕਿ ਸਿੱਖ 6% ਤੋਂ ਲੈ ਕੇ ਕੋਈ ਚਲੋ 8 ਕਹਿੰਦਾ, ਕੋਈ 10% ਲਾ ਲਓ ਸੀਗੇ ਜਿਹਨਾਂ ਨੇ 50 ਸਾਲ ਰਾਜ ਕੀਤਾ ਇੱਥੇ ਰਣਜੀਤ ਸਿੰਘ ਦੇ ਟਾਈਮ। ਇਹ ਆਪਣੇ ਆਪ 'ਚ ਬੜੀ ਅਜੀਬ ਗੱਲ ਲੱਗਦੀ ਹੈ ਕਿ ਬਾਕੀ ਕਮਿਊਨਿਟੀਜ਼ ਕਿਉਂ ਕੋਪਰੇਟ ਕਰ ਰਹੀਆਂ ਸੀ ਇੰਨਾ, ਅੱਜ ਇੱਕ ਘਰ 'ਚ ਨਹੀਂ ਕੋਈ ਇੱਕ ਦੂਜੇ ਨਾਲ ਕੋਪਰੇਟ ਕਰ ਰਿਹਾ। ਇਹਦਾ ਮਤਲਬ ਇਹ ਹੈ ਕਿ ਕੁਛ ਬੁਨਿਆਦੀ ਡਿਫਰੈਂਸ ਸੀਗੇ, ਬੁਨਿਆਦੀ ਤੌਰ 'ਤੇ ਪੰਜਾਬੀ ਸੁਸਾਇਟੀ ਹੈ ਜਿਹੜੀ ਉਹ ਵੱਖਰੀ ਸੀ। ਅੰਗਰੇਜ਼ਾਂ ਨੂੰ ਜਿਹੜੀ ਗੱਲ ਸਮਝ ਨਹੀਂ ਆਈ, ਉਹਨਾਂ ਨੇ ਸਮਝਿਆ ਵੀ ਇਹ ਸੋਲਜਰ ਅਤੇ ਕਿਸਾਨ ਹੈਗੇ ਨੇ, ਉਹਨਾਂ ਨੇ ਦੋ ਚੀਜ਼ਾਂ 'ਤੇ ਫੋਕਸ ਕੀਤਾ। ਸਿਪਾਹੀ ਬਣਾਏ ਉਹਨਾਂ ਨੇ, ਲੜਾਈਆਂ 'ਚ ਭੇਜੇ ਉੱਥੇ, ਗ੍ਰਾਂਟਾਂ ਜ਼ਮੀਨਾਂ ਅਲੋਟ ਕਰੀਆਂ ਬਹੁਤ ਸਾਰੀਆਂ, ਪਰ ਔਖੇ ਰਹੇ। ਮਤਲਬ 1850 ਤੋਂ ਬਾਅਦ ਤੁਸੀਂ ਦੇਖੋ ਨਾ, ਨਾਮਧਾਰੀ ਮੂਵਮੈਂਟ ਹੈ 1860 'ਚ ਸ਼ੁਰੂ ਹੋ ਜਾਂਦੀ ਹੈ, ਪਰ ਨਾਮਧਾਰੀਆਂ ਦੀ ਅਸੀਂ ਸਾਡੀ ਹਿਸਟਰੀ 'ਚ ਪੜ੍ਹਾਇਆ ਨਹੀਂ ਜਾਂਦਾ ਜਿੰਨੀ ਉਹਨਾਂ ਦੀ ਦੇਣ ਹੈ ਔਰ ਜਿਸ ਤਰ੍ਹਾਂ ਦੀ ਉਹ ਲਹਿਰ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡਾ ਜਿਹੜਾ ਇਹ ਬਣਾ ਰਹੇ ਨੇ ਹੁਣ, ਇਹ ਸਰਦਾਰ ਖਾਲਸਾ ਬਣ ਗਿਆ, ਰਣਜੀਤ ਸਿੰਘ ਦੇ ਟਾਈਮ ਵੀ ਅਸੀਂ ਸੰਤ ਖਾਲਸਾ ਬਣਾਉਣਾ, ਸਪਿਰਚੁਅਲਿਟੀ ਹੈ ਜਿਹੜੀ ਅਸੀਂ ਉਹਨੂੰ ਪ੍ਰਾਇਮਰੀ ਰੱਖਣਾ ਹੈ, ਔਰ ਇਸੇ ਕਰਕੇ ਬਹੁਤ ਸਵੱਛਤਾ 'ਤੇ ਜ਼ੋਰ ਦਿੰਦੇ ਸੀਗੇ
10: ਜੀ।
11: ਸੋ ਹੋਇਆ ਕਿ ਕਿਰਦਾਰ 'ਤੇ ਜ਼ੋਰ ਸੀ ਬਹੁਤ ਸਾਰਾ। ਅੰਗਰੇਜ਼ਾਂ ਨੇ ਜਦੋਂ ਆਏ ਤਾਂ ਉਹਨਾਂ ਨੇ ਆ ਕੇ ਬੇਸਿਕ ਗੱਲ ਕਰੀ ਕਿ ਪੰਜਾਬੀ ਕਰੈਕਟਰ ਹੈ ਜਿਹੜਾ ਇਹਨੂੰ ਚੇਂਜ ਕਰੀਏ, ਪਰ ਉਹਦੇ 'ਚ ਕਮਾਲ ਇਹ ਹੋਈ ਕਿ ਤੁਸੀਂ ਦੇਖੋਗੇ ਆਰੀਆ ਸਮਾਜ ਮੂਵਮੈਂਟ ਉਸ ਟਾਈਮ, ਸਿੰਘ ਸਭਾ ਮੂਵਮੈਂਟ ਉਸ ਟਾਈਮ, ਅਹਿਮਦੀਆਂ ਦੀ ਮੂਵਮੈਂਟ ਉਸ ਟਾਈਮ ਚੱਲਦੀ ਹੈ। ਸਾਡੇ ਜਿਹੜੇ ਪੜ੍ਹੇ ਲਿਖੇ ਲੋਕ ਸੀ ਅੰਗਰੇਜ਼ਾਂ ਤੋਂ ਜਿਹੜੇ ਪੜ੍ਹੇ, ਬੇਸਿਕਲੀ ਉਹ ਕੀ ਕਰ ਰਹੇ ਸੀ ਕਿ ਉਹ ਅੰਗਰੇਜ਼ਾਂ ਨੂੰ ਖੁਸ਼ ਕਰਨ ਦੇ ਲਈ ਆਪਣੇ ਧਰਮਾਂ ਨੂੰ ਬਦਲ ਰਹੇ ਸੀ ਉਸ ਤਰੀਕੇ ਦੇ ਨਾਲ। ਸੋ ਉਹਨਾਂ ਨੇ ਇੱਕ ਨਵੀਂ ਕਿਸਮ ਦਾ ਜਿਹੜਾ ਐਜੂਕੇਸ਼ਨ ਸਿਸਟਮ ਵੀ ਕਹਿੰਦੇ ਸੀ, ਉਹਨਾਂ ਨੇ ਨਵੀਂ ਕਿਸਮ ਦੇ ਬੰਦੇ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਇਹ ਬਹੁਤ ਕਲਾਸੀਕਲ ਗੱਲ ਹੈ ਕਿ ਉਹਨਾਂ ਨੇ ਲੈਂਗੁਏਜ, ਜੇ ਤੁਸੀਂ ਕੁਲਵੰਤ ਸਿੰਘ ਵਿਰਕ ਦੀ ਕਿਤਾਬ ਪੜ੍ਹੋ ਨਾ, ਪਹਿਲਾਂ ਜਿਹੜੀ ਪੰਜਾਬੀ ਹੈ ਗੁਰਮੁਖੀ ਹੈ ਜਿਹੜੀ, ਇੱਦਾਂ ਇਹ ਧਰਮਾਂ ਨਾਲ ਨਹੀਂ ਸੀ ਜੁੜੀਆਂ ਹੋਈਆਂ, ਜਿਹੜੀਆਂ ਸਕ੍ਰਿਪਟ ਸੀ ਉਰਦੂ ਦੇ ਵਿੱਚ ਬਹੁਤ ਸਾਰੇ ਹਿੰਦੂ ਲੇਖ ਲਿਖਦੇ ਸੀ। ਜਿਹੜਾ ਲਿਟਰੇਚਰ ਹੈ ਜਿਹੜਾ ਪਿੰਡਾਂ ਦੇ ਵਿੱਚ ਪੈਦਾ ਹੁੰਦਾ ਸੀ, ਵਾਰਿਸ ਸ਼ਾਹ ਵਗੈਰਾ, ਪੰਜਾਬੀ ਸਾਰੀ ਮੁਸਲਮਾਨਾਂ ਨੇ ਮੜਕੀ ਹੋਈ ਸੀਗੀ। ਸਿੱਖ ਨੇ ਜਿਹੜੇ ਜ਼ਿਆਦਾ ਬ੍ਰਜ ਦੇ ਵਿੱਚ ਲਿਖਦੇ ਸੀ ਉਸ ਟਾਈਮ, ਜਦੋਂ ਉਹਨਾਂ ਨੇ ਆਪਣਾ ਐਜੂਕੇਸ਼ਨ ਸਿਸਟਮ ਲਾਗੂ ਕਰਿਆ ਤਾਂ ਮੈਨੂੰ ਪ੍ਰੋਫੈਸਰ ਹਰਜੀਤ ਸਿੰਘ ਗਿੱਲ ਨੇ, ਸਾਡੇ ਬਹੁਤ ਵੱਡੇ ਮਤਲਬ ਪ੍ਰੋਫੈਸਰ ਅਮਰਾਈਟਸ ਰਿਟਾਇਰ ਹੋਏ ਨੇ JNU ਤੋਂ, ਉਹ ਮੋਹਨ ਸਿੰਘ ਦੀਵਾਨਾ ਜਿਹੜੇ ਸੀ ਉਹਨਾਂ ਦੇ ਸਟੂਡੈਂਟ ਸੀਗੇ, ਉਹਨਾਂ ਨੇ ਮੈਨੂੰ ਦੱਸੀ ਗੱਲ ਕਿ ਉਹਨਾਂ ਨੂੰ ਮੋਹਨ ਸਿੰਘ ਦੀਵਾਨਾ ਦਾ ਕੋਈ ਕੰਮ ਨਹੀਂ ਸੀ, ਉਹ ਉਰਦੂ ਦੇ ਸਕਾਲਰ ਸੀ ਪਹਿਲਾਂ। ਉਹਨਾਂ ਨੂੰ ਜਦੋਂ ਲਾਹੌਰ ਦੇ ਵਿੱਚ ਪੰਜਾਬੀ ਦਾ ਟੀਚਰ ਲਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਫੈਸਲਾ ਕਰ ਲਿਆ ਕਿ ਹਿੰਦੂ ਹੈ ਜਿਹੜੀ ਉਹ ਦੇਵਨਾਗਰੀ ਅਤੇ ਹਿੰਦੀ ਹਿੰਦੂਆਂ ਦੀ ਹੋਊਗੀ, ਉਰਦੂ ਹੈ ਜਿਹੜਾ ਮੁਸਲਮਾਨਾਂ ਦਾ ਹੋਊਗਾ, ਪੰਜਾਬੀ ਸਿੱਖਾਂ ਦੀ ਹੋਊਗੀ।
10: ਅੱਛਾ ਜੀ, ਭਾਸ਼ਾ ਦੇ ਆਧਾਰ ਤੇ ਸਮਾਜ ਬਣਦਾ।
11: ਹਾਂ, ਬਹੁਤ ਸਿਸਟਮੈਟਿਕਲੀ ਉਹਨਾਂ ਨੇ ਇਹ ਕੰਮ ਕੀਤਾ, ਸਾਡੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਈ ਉਸ ਟਾਈਮ। ਉਹਦੇ ਨਾਲ ਕੀ ਹੋਇਆ ਕਿ ਕਿਰਦਾਰ ਬਦਲ ਗਏ, ਜਿਹੜੇ ਕਿਰਦਾਰ ਬਦਲੇ ਉਹ ਹੁਣ ਤੱਕ ਅਸੀਂ ਦੇਖ ਰਹੇ ਹਾਂ। ਤੁਸੀਂ ਇਹ ਦੇਖੋ, ਕਮਾਲ ਦੀ ਗੱਲ ਹੈ, ਆਪਣੇ ਆਪ ਦੇ ਵਿੱਚ ਕਦੇ ਕਿਸੇ ਨੇ ਉਸ ਤਰ੍ਹਾਂ ਨਾ ਹਿਸਟਰੀ ਲਿਖੀ ਹੈ ਨਾ ਪੜ੍ਹੀ ਹੈ। ਜਿਨ੍ਹਾਂ ਨੂੰ ਉਹਨਾਂ ਨੇ ਗ੍ਰਾਂਟਾਂ ਦਿੱਤੀਆਂ, ਜਿਹੜੇ ਰਜਵਾੜੇ ਸੀ ਉਹਨਾਂ ਨੂੰ ਰਾਜ ਕਰਨ ਦੇ ਲਈ ਉਹਨਾਂ ਨੇ ਸੰਦ ਬਣਾਇਆ ਆਪਣੇ, ਜਿਨ੍ਹਾਂ ਦੇ ਖਿਲਾਫ਼ ਗੁਰਦੁਆਰਾ ਲਹਿਰ ਚੱਲੀ, ਜਿਹੜੇ ਮਸੰਦ ਸੀ ਜਾਂ ਜਿਹੜੇ ਮਹੰਤ ਸੀ ਉਹਨਾਂ ਨੂੰ ਉਹਨਾਂ ਨੇ ਪੈਟਰਨਾਈਜ਼ ਕੀਤਾ ਸਾਰਿਆਂ ਨੂੰ ਜਿਹੜੇ ਸੱਤਾਧਾਰੀ ਸੀ ਉਸ ਟਾਈਮ ਦੇ। ਜਦੋਂ ਆਜ਼ਾਦੀ ਆ ਜਾਂਦੀ ਹੈ, ਤੁਸੀਂ ਕਮਾਲ ਇਹ ਦੇਖੋਗੇ ਕਿ ਗੁਰਦਿੱਤ ਸਿੰਘ ਕਾਮਾਗਾਟੂ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਕੈਰੋਂ ਨੇ ਹਰਾ ਦਿੱਤਾ ਸੀ, ਇਲੈਕਸ਼ਨਾਂ 'ਚ ਖੜੇ ਹੋਏ ਸੀ ਉਹ। ਸਾਡੇ ਉਹ ਸਾਰੇ ਦੇਸ਼ ਭਗਤ ਪਰਿਵਾਰ, ਚਾਹੇ ਉਹ ਭਗਤ ਸਿੰਘ ਦਾ ਪਰਿਵਾਰ ਸੀ, ਚਾਹੇ ਉਹ ਗਦਰੀਆਂ ਦੇ ਪਰਿਵਾਰ ਸੀ, ਚਾਹੇ ਬੱਬਰ ਅਕਾਲੀਆਂ ਦੇ ਪਰਿਵਾਰ ਸੀ, ਉਹਨਾਂ 'ਚੋਂ ਦੇਖੋਗੇ ਕੋਈ ਰਾਜ ਕਰਦਾ ਅੱਜ ਦੀ ਰੇਟ 'ਚ? ਤੁਹਾਨੂੰ ਪੰਜਾਬ ਦੀ ਜਿਹੜੀ ਮਤਲਬ ਸੱਤਾ ਦੀ ਅਲੀਟ ਹੈ ਜਿਹੜੀ, ਉਹ ਸਾਰੀ ਉਹ ਮਿਲੂ ਜਿਹੜੀ ਅੰਗਰੇਜ਼ਾਂ ਦੇ ਨਾਲ ਰਲ ਕੇ ਚੱਲਦੀ ਰਹੀ ਹੈ। ਸੋ ਉਹਨਾਂ ਨੇ ਬੜੀ ਸਿਸਟੇਮੈਟਿਕਲੀ ਇਹ ਕੰਮ ਕੀਤਾ, ਔਰ ਇਹਦੇ 'ਚ ਕੀ ਹੋਇਆ ਕਿ ਇਹਦੇ 'ਚ ਡਿਵੈਲਪਮੈਂਟ ਦਾ ਜਿਹੜਾ ਪਿੰਡ ਤੋਂ ਵਿਕਾਸ ਦਾ ਜਿਹੜਾ ਮਾਡਲ ਸੀ ਉਹ ਬਦਲ ਗਿਆ। ਉਹਨਾਂ ਨੇ ਖੇਤੀ 'ਚ ਪਹਿਲੀਆਂ ਚੇਂਜਾਂ ਲਿਆਂਦੀਆਂ, ਨਹਿਰਾਂ ਉਹ ਕੱਢ ਕੇ ਲਿਆਏ, ਸਾਰਾ ਕੁਦਰਤ ਨੂੰ ਜਿਹੜਾ ਅਸੀਂ ਹੁਣ ਕਰ ਰਹੇ ਹਾਂ ਨਾ, ਸ਼ੁਰੂ ਉੱਥੋਂ ਹੀ ਹੋਇਆ ਸੀ ਇਹ। ਪਰ ਉਹ ਫਿਰ ਵੀ ਮੈਂ ਸਮਝਦਾ ਉਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਕਿ ਇੱਕ ਤਾਂ ਉਹ ਸਿਸਟੇਮੈਟਿਕ ਸੀ, ਇੱਕ ਉਹਨਾਂ ਨੇ ਆਪਣੇ ਹਿੱਤਾਂ ਦੇ ਲਈ ਤਾਂ ਸਾਨੂੰ ਵਰਤਿਆ, ਪਰ ਉਹਨੇ ਕਿਰਦਾਰ ਨਹੀਂ ਕਰਪਟ ਨਹੀਂ ਕੀਤਾ ਕਿਰਦਾਰ ਪੂਰਾ। ਜਦੋਂ ਸਾਡੇ ਗ੍ਰੀਨ ਰੈਵੋਲੂਸ਼ਨ ਆ ਜਾਂਦਾ ਹੈ, ਉਦੋਂ ਬਾਅਦ ਜਦੋਂ ਵੈਸਟ ਦਾ ਪੂਰਾ ਮਾਡਲ ਅਸੀਂ ਡਿਵੈਲਪਮੈਂਟ ਦਾ ਬਣਾ ਲੈਂਦੇ ਹਾਂ, ਫਿਰ ਆ 91 ਤੋਂ ਕਿ 80s ਤੋਂ ਮਤਲਬ ਅਸਲੀ ਸ਼ੁਰੂ ਹੁੰਦਾ। ਜੇ ਵਰਲਡ ਦੇ ਉੱਪਰ ਨਿਗਾਹ ਮਾਰੀਏ ਨਾ ਤੁਸੀਂ, ਬਹੁਤ ਦੇਖੋਗੇ ਕਮਾਲ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਹਿਸਟਰੀ ਪੜ੍ਹਦੇ ਹਾਂ, ਦੋ ਕੈਂਪ ਬਣੇ ਹੋਏ ਸੀ ਵੱਡੇ, ਨਹਿਰੂ ਦੇ ਟਾਈਮ ਸੋਸ਼ਲਿਸਟ ਕੈਂਪ ਅਤੇ ਕੈਪੀਟਲਿਸਟ ਕੈਂਪ। ਅਸੀਂ ਇੰਡੀਆ ਜਿਹੜਾ ਨੋਨ ਅਲਾਈਨਡ ਮੂਵਮੈਂਟ ਸੀ, ਉਹ ਟਾਈਮ ਅਜੇ ਥੋੜ੍ਹਾ ਜਿਹਾ ਕੰਮ ਬਚਿਆ ਹੋਇਆ ਸੀ। ਪਰ ਜਿਉਂ ਜਿਉਂ ਸੋਸ਼ਲਿਸਟ ਕੈਂਪ ਢਹਿ ਗਿਆ, ਉਹ ਤੋਂ ਬਾਅਦ ਇਰਾਨ ਦੇ ਵਿੱਚ ਇਸਲਾਮਿਕ ਰੈਵੋਲੂਸ਼ਨ ਹੁੰਦਾ ਹੈ, ਹੌਲੀ ਹੌਲੀ ਸਾਡੇ ਸੱਤਾਧਾਰੀਆਂ ਨੂੰ ਗੱਲ ਸਮਝ ਆਉਣ ਲੱਗ ਗਈ ਕਿ ਹੁਣ ਅਗਲੀਆਂ ਵੋਟਾਂ ਨੇ ਜਿਹੜੀਆਂ ਉਹ ਮਤਲਬ ਸਮਾਜਵਾਦ ਗਰੀਬੀ ਹਟਾਓ 'ਤੇ ਨਹੀਂ ਮਿਲਣੀਆਂ, ਅਗਲੀਆਂ ਵੋਟਾਂ ਧਰਮ ਦੇ ਜਾਤ ਦੇ ਇਲਾਕੇ ਦੇ ਨਾਂ 'ਤੇ ਮਿਲਣਗੀਆਂ। ਫਿਰ ਪੰਜਾਬ ਹੈ ਜਿਹੜਾ ਐਕਸਪੈਰੀਮੈਂਟਲ ਲੈਬ ਬਣਿਆ 80s ਦੇ ਵਿੱਚ
10: ਜੀ,
11: ਉਸ ਟਾਈਮ ਇਹ ਸ਼ੁਰੂ ਹੁੰਦਾ, ਸਾਡੀ ਅਲੀਟ ਉੱਥੇ ਰਲ ਜਾਂਦੀ ਹੈ। ਔਰ 80s ਤੋਂ ਬਾਅਦ ਜੇ ਤੁਸੀਂ ਦੇਖੋਗੇ ਕਿ 80s ਦੇ ਵਿੱਚ ਪਹਿਲਾਂ ਨਕਸਲਾਈਟ ਮੂਵਮੈਂਟ ਦੇ ਵਿੱਚ ਇੱਕ ਜਨਰੇਸ਼ਨ ਸਾਡੀ ਗਈ, ਵਾਇਲੈਂਟ ਮੂਵਮੈਂਟ ਸੀ ਉਹ ਵੀ, ਫਿਰ 80s ਵਾਲੀ ਖਾੜਕੂ ਲਹਿਰ ਆਉਂਦੀ ਹੈ ਉਹਦੇ ਵਿੱਚ ਸਾਡੀ ਗਈ, 80s ਤੋਂ ਬਾਅਦ 90s ਦੇ ਵਿੱਚ ਫਿਰ ਜਿਹੜਾ ਆਉਂਦਾ ਨਸ਼ੇ ਆ ਜਾਂਦੇ ਨੇ, ਨਸ਼ਿਆਂ ਤੋਂ ਬਾਅਦ ਚੌਥੀ ਪੀੜ੍ਹੀ ਸਾਡੀ ਗੈਂਗਸਟਰ ਹੋ ਜਾਂਦੀ ਹੈ। ਇਹ ਡੀਪ ਸਟੇਟ ਹੈ ਜਿਹੜੀ ਵਰਲਡ
10: ਲੈਵਲ ਤੇ ਇੱਕ ਪੀੜ੍ਹੀ ਪ੍ਰਸਾ ਵਿਦੇਸ਼ ਚਲੀ ਗਈ, ਪੰਜ ਪੀੜ੍ਹੀਆਂ ਤੁਸੀਂ ਦੇਖੋ ਉਹ ਸਮਾਜ ਦਾ ਬਣੂ ਕੀ,
11: ਉਹੀ ਹੈ ਨਾ। ਸੋ ਇਹ ਨੈਤਿਕ ਗਿਰਾਵਟ ਐਵੇਂ ਨਹੀਂ ਆਈ, ਇਹ ਮਤਲਬ ਅੱਜ ਦੀ ਡੇਟ ਹੈ ਜਿਹੜੀ ਤੁਸੀਂ ਦੁਨੀਆਂ ਤੇ ਜੇ ਨਿਗਾਹ ਮਾਰੋਗੇ, ਪਹਿਲਾਂ ਹੁੰਦਾ ਸੀਗਾ ਵੀ ਉੱਥੇ ਜੀ ਇੰਗਲੈਂਡ ਦੇ ਵਿੱਚ ਰਾਣੀ ਬੈਠੀ ਆ ਉਹਨੇ ਫੈਸਲਾ ਕਰਤਾ, ਇੱਥੇ ਰਣਜੀਤ ਸਿੰਘ ਨੇ ਨਾ ਕਰਤੀ, ਗੁਲਾਬ ਸਿੰਘ ਲੜ ਪਿਆ ਫਲਾਣਾ, ਉਹ ਜ਼ਮਾਨੇ ਚਲੇ ਗਏ। ਹੁਣ ਇੱਕੋ ਹੀ ਡੀਪ ਸਟੇਟ ਵਰਲਡ ਦੇ ਵਿੱਚ ਓਪਰੇਟ ਕਰਦੀ ਹੈ, ਜੇ ਤੁਸੀਂ ਚਾਹੇ ਉਹ ਇਜ਼ਰਾਈਲ ਤੋਂ ਚੱਕ ਲਓ, ਚਾਹੇ ਤੁਸੀਂ ਪਿਸਟੀਨ ਦੀਆਂ ਫਾਈਲਾਂ ਕੱਢ ਲਓ, ਤੁਹਾਨੂੰ ਸਮਝ ਆ ਜਾਂਦੇ ਨੇ ਪੈਟਰਨ। ਔਰ ਹੁਣ 50-50 ਸਾਲ ਨਹੀਂ ਲੱਗਦੇ, ਹੁਣ ਤਾਂ 6-6 ਮਹੀਨਿਆਂ ਦੇ ਵਿੱਚ ਲੀਡਰ ਬਣਦੇ ਨੇ ਤੇ ਖਤਮ ਹੋ ਜਾਂਦੇ ਨੇ, ਸਾਡੇ ਸਾਹਮਣੇ ਹੈ ਸਾਰਾ ਕੁਛ। ਸੋ ਇਹ ਜਿਹੜੀ ਜੀਓ ਪੋਲੀਟਿਕਸ ਬਦਲੀ ਹੈ, ਉਹਦੇ 'ਚ ਪੰਜਾਬ ਇੱਕ ਐਕਸਪੈਰੀਮੈਂਟਲ ਲੈਬ ਹੈ। ਉਸ ਐਕਸਪੈਰੀਮੈਂਟਲ ਲੈਬ ਦੇ ਵਿੱਚ ਸਾਡਾ ਕੋਈ ਲੀਡਰ, ਜਿਹੜੇ ਆਪਣੇ ਆਪ ਨੂੰ ਬਹੁਤ ਸਮਝਦੇ ਨੇ ਨਾ ਕਿ ਬਹੁਤ ਆਜ਼ਾਦ ਵੀ ਨੇ, ਉਹ ਕੋਈ ਆਜ਼ਾਦ ਨਹੀਂ ਹੈ, ਉਹ ਮੈਨੀਪੁਲੇਟ ਹੋ ਰਹੇ ਨੇ ਸਾਰੇ ਦੇ ਸਾਰੇ, ਪਰ ਉਹ ਇੱਕ ਦੂਜੇ ਦੇ ਖਿਲਾਫ਼। ਇਹ ਸਾਡੀ, ਕਿਉਂਕਿ ਸੋਸਾਇਟੀ ਸਾਡੀ ਬੁਨਿਆਦੀ ਤੌਰ 'ਤੇ ਟ੍ਰਾਈਬਲ ਹੈ, ਚਾਹੇ ਉਹ ਪਠਾਨ ਨੇ ਚਾਹੇ ਅਸੀਂ ਹਾਂ, ਅਸੀਂ ਦੋ ਸਾਡੇ ਕੋਲ ਚੀਜ਼ਾਂ ਨੇ, ਇੱਕ ਤਾਂ ਸਾਡੀ ਯੂਨਿਟੀ ਹੈ ਟ੍ਰਾਈਬਲ ਦੇ ਪੱਧਰ ਦੇ ਉੱਪਰ, ਅਸੀਂ ਉਦੋਂ ਚੇਂਜ ਨਹੀਂ ਹੋਏ ਵਾਲੇ, ਦੂਜਾ ਟ੍ਰਾਈਬਲ ਸੋਸਾਇਟੀ ਦੇ ਸ਼ਰੀਕਾ ਹੁੰਦਾ। ਇਹਦੇ 'ਤੇ ਬੜੀ ਰਿਸਰਚ ਹੋਈ ਹੈ, ਸੋਸ਼ੋਲੋਜੀ, ਪੋਲੀਟੀਕਲ ਸੋਸ਼ੋਲੋਜੀ ਕਿਤਾਬਾਂ ਭਰੀਆਂ ਪਈਆਂ ਨੇ। ਜਿਹੜਾ ਸ਼ਰੀਕਾ ਟ੍ਰਾਈਬਸ ਦਾ, ਉਹ ਉਹਨਾਂ ਨੂੰ ਅੰਨੇ ਕਰਨ ਦਾ, ਬਿਲਕੁਲ ਉਹ ਬਿਲਕੁਲ ਪਸ਼ੂਆਂ ਵਾਲਾ, ਤੁਸੀਂ ਇੱਕ ਭੇਡੂ ਦੀ ਪੂੰਛ ਖਿੱਚ ਕੇ ਛੱਡ ਦਿਓ, ਦੂਜੇ 'ਚ ਟੱਕਰਾਂ ਮਾਰੀ ਜਾਂਦਾ, ਉਹਨੂੰ ਖਿੱਚਦੇ ਹੋ ਉਹਨੇ ਟੱਕਰਾਂ ਪਿੱਛੇ ਹਟ ਕੇ ਆਪੇ ਹੀ ਲੱਗੇ ਰਹਿੰਦੇ ਨੇ, ਤੁਹਾਨੂੰ ਕੋਈ ਕੁਛ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਸਾਡੇ ਉੱਪਰ ਐਕਸਪੈਰੀਮੈਂਟ ਹੋਇਆ ਅਤੇ ਹੋ ਰਿਹਾ। ਸੋ ਇਸ ਕਰਕੇ ਇਹ ਸਮਝਣ ਦੀ ਇਹਨੂੰ ਜ਼ਰੂਰਤ ਇਸ ਤਰ੍ਹਾਂ ਕਿ ਅਸੀਂ ਬਿਲਕੁਲ ਫੋਕਸ ਦੇ ਵਿੱਚ ਹਾਂ, ਵਰਲਡ ਜਿਹੜੀਆਂ ਪੋਲੀਟੀਕਲ ਪਲੇਅਰਸ ਨੇ ਉਹਨਾਂ ਦੀ ਉਹਦੇ 'ਚ, ਪਰ ਇਸੇ 'ਚੋਂ ਪਾਰਟੀਸ਼ਨ ਹੋਈ ਸੀ। ਪਾਰਟੀਸ਼ਨ ਕੋਈ ਐਵੇਂ ਥੋੜ੍ਹੋ ਰਾਤੋਂ ਰਾਤ ਹੋ ਗਈ। ਜੇ ਤੁਸੀਂ ਉਹ ਸੁਰੀਲਾ ਦੀ ਕਿਤਾਬ ਹੈ ਜਾਂ ਹੋਰ ਪਾਰਟੀਸ਼ਨ ਦਾ ਤੁਸੀਂ ਲਿਟਰੇਚਰ ਪੜ੍ਹੋ, ਜਦੋਂ ਮੈਂ ਕਿਤਾਬ ਲਿਖੀ ਤਾਂ ਮੈਂ ਉਦੋਂ ਲਿਟਰੇਚਰ ਇਹ ਪੜ੍ਹਿਆ ਕਿ ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ, ਮਤਲਬ ਜਿਹੜੇ ਪਾਕਿਸਤਾਨ ਤੋਂ ਇੱਧਰ ਆਏ ਸੀ ਜਾਂ ਇੱਧਰੋਂ ਉੱਧਰ ਗਏ ਸੀ, ਉਹਨੂੰ ਲੱਗਦਾ ਵੀ ਹਫ਼ਤੇ 'ਚ ਠੀਕ ਹੋ ਜੂਗਾ, ਅਸੀਂ ਵਾਪਸ ਆ ਜਾਵਾਂਗੇ। ਇਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਪਰਮਾਨੈਂਟਲੀ ਇਸ ਤਰ੍ਹਾਂ ਹੋ ਜੂਗਾ ਇਹ। ਸੋ ਇਹ ਇੱਕ ਕਿਸਮ ਦੇ ਅਸੀਂ ਕਹਿ ਲਓ ਇੱਕ ਐਕਸਪੈਰੀਮੈਂਟਲ ਲੈਬ ਦੇ ਵਿੱਚ ਰਹਿ ਰਹੇ ਹਾਂ। ਸਾਡੀ ਜਿਹੜੀ ਸੱਤਾ ਹੈ, ਚਾਹੇ ਉਹ ਰਿਲੀਜੀਅਸ ਲੀਡਰ ਨੇ, ਚਾਹੇ ਉਹ ਪੋਲੀਟੀਕਲ ਲੀਡਰ ਨੇ, ਚਾਹੇ ਉਹ ਫਾਈਨੈਂਸ਼ੀਅਲ ਹੈ, ਚਾਹੇ ਬਿਊਰੋਕਰੇਸੀ ਹੈ, ਜਿਹੜਾ ਵੀ ਮਾਮੂਲੀ ਜਾਂ ਇੰਪੋਰਟੈਂਟ ਬੰਦਾ ਹੈ ਉਹ ਕਿਸੇ ਨਾ ਕਿਸੇ ਪਾਸਿਓਂ ਉਹਨੂੰ ਮੈਨੀਪੁਲੇਟ ਕਰਨ ਦੇ ਤਾਣੇ ਤਣੇ ਹੁੰਦੇ ਹੈ। ਪਰ ਉਹਦੇ 'ਚ ਸਾਡੇ ਮਤਲਬ ਸਿਸਟਮ ਹੈ ਜਿਹੜਾ ਇਹ ਇਸ ਪ੍ਰਸੰਗ 'ਚ ਇਹਨੂੰ ਦੇਖਣ ਦੀ ਜ਼ਰੂਰਤ ਹੈ, ਇਸ ਕਰਕੇ ਸਾਰੀ ਗਿਰਾਵਟ ਹੈ ਜਿਹੜੀ ਉਹ ਆ ਰਹੀ ਹੈ।
10: ਪ੍ਰਸਾ ਵੇਦਰ ਜੁੜਿਆ ਹੋਇਆ ਇੱਕ ਹੋਰ ਸਵਾਲ ਹੈ, ਜਿਵੇਂ ਤੁਸੀਂ ਸਾਡੇ ਪੰਜਾਬੀ ਸਮਾਜ ਦਾ ਐਡਾ ਇਤਿਹਾਸ ਜਿਹੜਾ ਹੈ ਦੱਸਿਆ ਕਿਵੇਂ ਕਿਵੇਂ ਚੇਂਜਿਸ ਆਈਆਂ, ਅੰਗਰੇਜ਼ ਕਿਵੇਂ ਚੇਂਜਿਸ ਲੈ ਕੇ ਆਏ, ਸਾਡਾ ਪੰਜਾਬੀ ਸਮਾਜ ਆਪਦੇ ਆਪ ਨੂੰ ਵਿਕਟਮ ਕਿਉਂ ਜਿਹੜਾ ਇੰਨਾ ਜ਼ਿਆਦਾ ਸਮਝਦਾ?
11: ਕਿਸ ਤਰ੍ਹਾਂ ਮਤਲਬ ਥੋੜਾ
10: ਮਤਲਬ ਹਮੇਸ਼ਾ ਇਹ ਕੇਸ ਸਮਝਦਾ ਵੀ ਸਾਡੇ ਨਾਲ ਵਿਤਕਰਾ ਬਹੁਤ ਹੋਇਆ ਹੈ ਤੇ ਸਾਡੇ ਨਾਲ ਜ਼ੁਲਮ ਬਹੁਤ ਹੋਇਆ ਹੈ।
11: ਦਰਅਸਲ ਇਹ ਠੀਕ ਵੀ ਹੈ, ਹੋਇਆ ਵੀ ਹੈ ਜ਼ੁਲਮ, ਐਸੀ ਗੱਲ ਨਹੀਂ ਹੈ। ਅਸੀਂ ਜ਼ੁਲਮ ਦਾ ਪਾਰਟ ਵੀ ਖੁਦ ਸੀਗੇ, ਇਹ ਨਹੀਂ ਕਿ ਸਾਡੇ ਨਾਲ ਹੋਰ ਹੀ ਆ ਕੇ ਜ਼ੁਲਮ ਕਰ ਗਿਆ। ਲਗਭਗ ਜਿਹੜਾ ਕਹਿ ਰਹੇ ਨੇ ਅਜੇ ਤੱਕ ਗਿਣਤੀ ਨਹੀਂ ਹੋ ਸਕੀ ਵੈਸੇ ਕਿ 12 ਲੱਖ ਸੀ ਜਾਂ 15 ਲੱਖ ਸੀ ਜਿਹੜੇ ਪਾਰਟੀਸ਼ਨ ਚ ਬੰਦੇ ਮਰੇ, ਇੱਕ ਵੀ ਅੰਗਰੇਜ਼ ਨਹੀਂ ਮਰਿਆ। ਇਹਨੂੰ ਕਹਿ ਰਹੇ ਨਾ ਕਿ ਉਹ ਜੀ ਬਦਅਮਨੀ ਸੀ, ਫਲਾਣਾ ਸੀ, ਕਿਸੇ ਨੇ ਮਾਫ਼ੀ ਨਹੀਂ ਮੰਗੀ, ਕੋਈ ਕਮਿਸ਼ਨ ਨਹੀਂ ਅਜੇ ਤੱਕ ਬਣਿਆ, ਨਾ ਅਸੀਂ ਮੰਗ ਕਰੀ ਹੈ ਕਿਸੇ ਨੇ। ਇਹਨੂੰ ਥੋੜ੍ਹੀ ਸਮਝਣ ਦੀ ਜ਼ਰੂਰਤ ਇਹ ਹੈ ਕਿ ਜਦੋਂ ਆਈਡੈਂਟੀ ਪੋਲੀਟਿਕਸ ਆਉਂਦੀ ਹੈ ਨਾ ਜੀ, ਕੋਈ ਆਈਡੈਂਟੀ ਹੋਵੇ, ਚਾਹੇ ਉਹ ਧਾਰਮਿਕ ਹੈ, ਚਾਹੇ ਉਹ ਰਿਲੀਜੀਅਸ ਕਹਿ ਲਓ ਖੇਤਰੀ ਹੈ, ਚਾਹੇ ਉਹ ਕਹਿ ਲਓ ਕਲਚਰਲ ਹੈ, ਆਈਡੈਂਟੀ ਪੋਲੀਟਿਕਸ ਦਾ ਪਹਿਲਾ ਆਧਾਰ ਇਹ ਹੈ ਕਿ ਉਹ ਆਪਣੇ ਆਪ ਨੂੰ ਵਿਕਟਮ ਸਮਝਦੇ ਨੇ ਕਿ ਸਾਡੇ ਨਾਲ ਜੀ ਜੋ ਸਾਡਾ ਹੱਕ ਬਣਦਾ ਸੀ ਉਹ ਸਾਨੂੰ ਨਹੀਂ ਮਿਲਿਆ, ਸਾਡੇ ਨਾਲ ਧੱਕਾ ਹੋਇਆ। ਦੂਜਾ ਉਹਨਾਂ ਦਾ ਇੱਕ ਹੁੰਦਾ ਹੈ ਕਿ ਸਾਡਾ ਇੱਕ ਗੋਲਡਨ ਪਾਸਟ ਸੀ ਕਿ ਅਸੀਂ ਪਹਿਲਾਂ ਬੜੀ ਘੈਂਟ ਚੀਜ਼ ਹੁੰਦੇ ਸੀ, ਜਿਵੇਂ ਕਹਿੰਦੇ ਵੇਦਾਂ ਦੇ ਵਿੱਚ ਜੀ ਅਸੀਂ ਤਾਂ ਸਭ ਤੋਂ ਵਿਸ਼ਵ ਗੁਰੂ ਸੀ, ਫਲਾਣਾ ਸੀ, ਜੇ ਸੀ, ਉਹ ਸੀ। ਇਹ ਵਿਕਟਮ ਆਈਡੈਂਟੀ ਦੇ ਫੀਚਰਸ ਨੇ ਇਹ, ਚਾਹੇ ਉਹ ਕਿਸੇ ਗਰੁੱਪ ਦੀ ਹੋਵੇ, ਚਾਹੇ ਉਹ ਪਿੰਡ ਦੀ ਹੋਵੇ, ਚਾਹੇ ਕਿਸੇ ਦੀ ਹੋਵੇ। ਅਸੀਂ ਇਸ ਕਰਕੇ 80s ਤੋਂ ਕੀ ਹੋਇਆ ਕਿ ਸਿੱਖਾਂ ਨੂੰ ਇਹ ਗੱਲ ਵੇਚੀ ਗਈ ਕਿ ਤੁਸੀਂ ਵਿਕਟਮ ਹੋ, ਤੁਹਾਡੇ ਨਾਲ ਬੜਾ ਧੱਕਾ ਹੋਇਆ, ਧੱਕਾ ਹੋਇਆ ਵੀ ਸੀ। ਇਹ ਤਾਮਿਲ ਨੂੰ ਵੀ ਵੇਚੀ ਗਈ ਆਪਣੇ ਸਾਹਮਣੇ, ਇਹ ਇੰਟਰਨੈਸ਼ਨਲ ਲੈਵਲ ਤੇ ਹੋਇਆ, ਇਹ ਗੋਰਖਾਲੈਂਡ ਦੀ ਵੀ ਮੰਗ ਉੱਠੀ ਸੀ, ਤੁਹਾਨੂੰ ਯਾਦ ਹੋਣਾ। ਇਹ ਜਿਹੜੀ ਆਈਡੈਂਟੀ ਪੋਲੀਟਿਕਸ ਹੈ ਅਸਲ ਦੇ ਵਿੱਚ ਵੈਸਟ ਨੇ ਇਹ ਕ੍ਰੀਏਟ ਤਾਂ ਕੀਤੀ ਸੀਗੀ ਰਿਲੀਜੀਅਸ ਆਈਡੈਂਟੀਟੀਜ਼ ਦੀ ਵੀ, ਫੰਡਾਮੈਂਟਲਿਜ਼ਮ ਦੀ ਵੀ, ਇਹ ਸੋਸ਼ਲਿਸਟ ਕੈਂਪ ਦੇ ਖਿਲਾਫ ਕਿ ਉਹ ਕਹਿੰਦੇ ਸੀ ਜੀ ਮਜ਼ਦੂਰ ਤੇ ਜਿਹੜਾ ਸਨਅਤਕਾਰ ਹੈ ਉਹਦੀ ਲੜਾਈ ਹੈ, ਗਰੀਬ ਤੇ ਅਮੀਰ ਦੀ ਲੜਾਈ ਹੈ। ਫਿਰ ਉਹਨਾਂ ਨੇ ਆਈਡੈਂਟੀਟੀਜ਼ ਲਿਆਂਦੀਆਂ, ਰਿਲੀਜੀਅਸ ਆਈਡੈਂਟੀਟੀਜ਼, ਐਥਨਿਕ ਆਈਡੈਂਟੀਟੀਜ਼, ਲਿੰਗੁਇਸਟਿਕ ਆਈਡੈਂਟੀਟੀਜ਼, ਈਵਨ ਜੈਂਡਰ ਆਈਡੈਂਟੀ। ਇਹਦੇ ਉੱਪਰ ਆਪਾਂ ਕਿਤੇ ਫੇਰ ਕਰਾਂਗੇ ਵੀ ਆਈਡੈਂਟੀ ਪੋਲੀਟਿਕਸ ਦੇ ਫਾਇਦੇ ਜਾਂ ਨੁਕਸਾਨ ਕੀ ਨੇ, ਉਹਦੀਆਂ ਲਾਭ ਤੇ ਹਾਨੀਆਂ ਕੀ ਨੇ। ਸਾਨੂੰ ਇਹ ਵੇਚਿਆ ਗਿਆ ਅਰੇ ਉਹ ਵਿਕ ਸਕਦਾ ਸੀ ਕਿਉਂਕਿ ਹਿਸਟੋਰੀਕਲ ਬੈਕਗਰਾਊਂਡ ਹੈ ਕਿ ਸਾਡੇ ਨਾਲ ਤਾਂ ਜੀ ਅਸੀਂ ਤਾਂ ਮਤਲਬ ਸਾਡਾ ਐਸਾ ਹੈਰੀਟੇਜ, ਗੁਰੂਆਂ ਦੀਆਂ ਇੰਨੀਆਂ ਗੁਰੂ ਪੀਰੀਅਡ ਦੀਆਂ ਕੁਰਬਾਨੀਆਂ, ਗੁਰੂਆਂ ਤੋਂ ਬਾਅਦ ਦੀਆਂ ਕੁਰਬਾਨੀਆਂ, ਪਰ ਸਾਡੇ ਨਾਲ ਧੱਕਾ ਹੋਇਆ। ਪਰ ਉਹ ਧੱਕਾ ਜਿਹੜਾ ਕੁਦਰਤੀ ਹੈ ਵੀ ਉਹ ਤਾਂ ਦੂਰ ਹੋ ਸਕਦਾ ਜੇ ਸਾਡੀ ਆਪਣੀ ਸਟੇਟ ਹੋਵੇ। ਹਾਲਾਂਕਿ ਇੰਟਰਸਟਿੰਗ ਗੱਲ ਹੈ ਆਪਣੇ ਆਪ ਦੁਨੀਆਂ ਭਰ ਦੇ ਵਿੱਚ ਜਿੰਨੇ ਮਤਲਬ ਕਰੋੜਾਂ ਦੇ ਕਰੋੜਾਂ ਮੁਸਲਮਾਨ ਨੇ, ਉਹ ਪਾਕਿਸਤਾਨ ਵੀ ਇਸੇ ਵੇਸ ਤੇ ਬਣਿਆ ਸੀ ਕਿ ਸਾਡਾ ਮੁਸਲਮਾਨਾਂ ਦਾ ਰਾਜ ਹੋਊਗਾ, ਕੋਈ ਮੁਸਲਮਾਨਾਂ ਦਾ ਰਾਜ ਨਹੀਂ ਹੈ, ਉੱਥੇ ਇੱਕ ਛੋਟੇ ਜਿਹੇ ਹਿੱਸੇ ਦਾ ਰਾਜ ਹੁੰਦਾ ਹੈ। ਕੱਲ ਨੂੰ ਇੱਥੇ ਵੀ ਸਾਡੇ ਵੀ ਰਾਜ ਸਿੱਖਾਂ ਦਾ ਹੋ ਜਾਵੇ, ਉਹਨੂੰ ਕੋਈ ਲਫ਼ਜ਼ ਵਰਤ ਲਓ ਤੁਸੀਂ, ਉਹ ਵੀ ਥੋੜੇ ਜਿਹੇ ਗਿਣਤੀ ਦੇ ਬੰਦਿਆਂ ਦਾ ਹੋਊਗਾ, ਉਹੀ ਜਿਹੜੇ ਸਟੇਟ ਨੂੰ ਚਲਾ ਸਕਦੇ ਨੇ, ਜਿਹੜੇ ਉਹਨੂੰ ਸੂਟ ਕਰਦੇ ਨੇ। ਅੱਜ ਦੀ ਡੇਟ 'ਚ ਵੀ ਹਿੰਦੂ ਰਾਸ਼ਟਰ ਦਾ ਅਸੀਂ ਡੰਕਾ ਵਜਾ ਰਹੇ ਹਾਂ, ਕਿੰਨੇ ਕੁ ਹਿੰਦੂਆਂ ਦਾ ਰਾਜ ਆਪਣੇ ਸਾਹਮਣੇ ਹੈ। ਸੋ ਰਾਜ ਹਮੇਸ਼ਾ ਹੀ ਦਵਿੰਦਰ ਜੀ ਕਿਤੇ ਵੀ ਕਿਸੇ ਕਮਿਊਨਿਟੀ 'ਚ ਵੀ, ਪਿੰਡ ਤੋਂ ਲੈ ਕੇ ਮਤਲਬ ਅਮਰੀਕਾ ਤੱਕ, UNO ਤੱਕ, ਹਮੇਸ਼ਾ ਇੱਕ ਛੋਟੀ ਜਿਹੀ ਮਨਿਓਰਟੀ ਹੈ ਜਿਹੜੀ ਉਹ ਰਾਜ ਕਰਦੀ ਹੁੰਦੀ ਹੈ, ਕਿਉਂਕਿ ਉਹਨਾਂ ਦੇ ਇੰਟਰਸਟ ਆਪਸ 'ਚ ਰਲਦੇ ਹੁੰਦੇ ਨੇ। ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ, ਆਮ ਬੰਦੇ ਨੂੰ ਇਹ ਸਮਝਾਈ ਨਹੀਂ ਜਾਂਦੀ। ਪੋਲੀਟੀਕਲ ਸੋਸ਼ੋਲੋਜੀ ਦੇ ਵਿੱਚ ਇਹ ਅਸੀਂ ਤਾਂ ਪੜ੍ਹਾਉਂਦੇ ਰਹੇ ਹਾਂ ਗੱਲ ਕਿ ਅਲਟੀਮੇਟ ਉਹਨੂੰ ਆਇਰਨ ਲਾਅ ਆਫ ਓਲੀਗਾਰਕੀ ਕਹਿੰਦੇ ਨੇ ਕਿ ਕਿਸੇ ਦਾ ਰਾਜ ਬਣਾ ਦਿਓ, ਚਾਹੇ ਕਮਿਊਨਿਸਟਾਂ ਦਾ ਹੋਵੇ, ਉਹ ਹਿੰਦੂਆਂ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ, ਇਸਾਈਆਂ ਦਾ, ਸੰਤਕਾਰਾਂ ਦਾ, ਇੱਕ ਛੋਟਾ ਜਿਹਾ ਕਲਿੱਕ ਬਣ ਜਾਂਦਾ ਹੈ, ਪਾਵਰ ਕਲਿੱਕ ਜਿਹਨੂੰ ਕਹਿੰਦੇ ਨੇ, ਉਹ ਆਪਸ ਵਿੱਚ ਰਲ ਜਾਂਦੇ ਨੇ, ਬਾਕੀਆਂ 'ਤੇ ਉਹੀ ਰਾਜ ਕਰ ਦਿੰਦੇ ਨੇ। ਪਾਰਟੀਆਂ ਦੇ ਵਿੱਚ ਵੀ ਤੁਸੀਂ ਦੇਖੋਗੇ, ਆਮ ਆਦਮੀ ਪਾਰਟੀ ਦਾ ਸਾਹਮਣੇ ਹੀ ਆਪਣੇ ਨਿਕਲ ਰਿਹਾ ਜਲੂਸ, ਸਾਰੀਆਂ ਪਾਰਟੀਆਂ 'ਚ ਵੀ ਜਿਹੜਾ ਓਪਰੇਟਿੰਗ ਕਲਿੱਕ ਹੈ ਇੱਕ ਛੋਟਾ ਜਿਹਾ ਹੀ ਹੁੰਦਾ। ਉਹਨਾਂ ਬੰਦਿਆਂ ਕੋਲ ਸਾਧਨ ਹੁੰਦੇ ਨੇ, ਉਹਨਾਂ ਕੋਲ ਉਹਦੇ ਇੰਟਰਸਟ ਇੱਕ ਦੂਜੇ ਨਾਲ ਰਲੇ ਹੁੰਦੇ ਨੇ, ਉਹ ਇੱਕ ਦੂਜੇ ਨੂੰ ਪ੍ਰੋਟੈਕਟ ਕਰਦੇ ਨੇ, ਉਹ ਜ਼ਿਆਦਾ ਬੈਟਰ ਔਰਗੇਨਾਈਜ਼ ਹੁੰਦੇ ਨੇ ਬਾਕੀਆਂ ਨਾਲੋਂ। ਪਰ ਇਹ ਡਰੀਮ ਵੇਚਿਆ ਗਿਆ ਇਹ ਸਾਰਿਆਂ ਨੂੰ, ਤਾਮਿਲਾਂ ਨੂੰ ਹੋਰ, ਉਹਦੇ ਪਿੱਛੇ ਇੱਕ ਪੂਰੀ ਦੀ ਪੂਰੀ ਕਹਿ ਲਓ ਇੰਟਰਨੈਸ਼ਨਲ ਜੀਓ ਪੋਲੀਟਿਕਸ ਦਾ ਇੱਕ ਰੋਲ ਸੀਗਾ। ਪਰ ਉਹਦੇ ਨਾਲ ਸਭ ਤੋਂ ਪ੍ਰਾਇਮਰੀ ਚੀਜ਼ ਇਹ ਹੁੰਦੀ ਹੈ ਕਿ ਜੇ ਤੁਸੀਂ ਕਿਤੇ ਕਿਸੇ ਅਲੀਟ ਨੂੰ ਵਰਤਣਾ, ਚਾਹੇ ਉਹ ਪੰਜਾਬੀਆਂ ਦੀ ਹੈ, ਚਾਹੇ ਉਹ ਸਿੱਖਾਂ ਦੀ ਹੈ, ਤੁਸੀਂ ਉਹਨਾਂ 'ਚੋਂ ਜਿਹੜੇ ਕਰਪਟੇਬਲ ਬੰਦੇ ਨੇ, ਜਿਹੜੇ ਕਰਪਟ ਹੋ ਸਕਦੇ ਨੇ, ਉਹਨਾਂ ਦੇ ਇੰਟਰਸਟ ਲੱਭੋ ਪਹਿਲਾਂ, ਉਹਨਾਂ ਦੇ ਇੰਟਰਸਟ ਨਾਲ ਉਹਨਾਂ ਨੂੰ ਮੈਨੀਪੁਲੇਟ ਕਰ ਲਓ। ਇਹ ਅੱਜ ਦੀ ਪੋਲੀਟਿਕਸ ਦੇ ਵਿੱਚ ਆਪਣੇ ਸਾਹਮਣੇ ਇਰਾਨ ਅਤੇ ਜਿਹੜੀ ਇਜ਼ਰਾਈਲ ਦੀ ਲੜਾਈ, ਉਹ ਸਾਹਮਣੇ ਆਪਣੇ ਹੋ ਰਿਹਾ, ਜਿਹੜਾ ਨਹੀਂ ਹੈਗਾ ਉਹਨੂੰ ਇਲੀਮੀਨੇਟ ਕਰ ਦਿਓ। ਇਹ ਸਾਡੇ ਪੰਜਾਬ 'ਚ ਹੋਇਆ, ਜਾਂ ਉਹਦੇ ਸਾਡੇ ਸਾਹਮਣੇ ਆ ਉਹ ਗੱਲ। ਸਾਡਾ ਸਭ ਤੋਂ ਵੱਡਾ ਜਿਹੜਾ ਫੀਚਰ ਹੈ ਸਾਡੀ ਸੁਸਾਇਟੀ ਦਾ ਦੁਖਦਾਈ, ਉਹ ਕਿ ਅਸੀਂ ਇੰਨੇ ਸ਼ਰੀਕੇਬਾਜ਼ ਹਾਂ। ਕਿਸੇ ਤੁਸੀਂ ਪਾਰਟੀ 'ਚ ਵੜ ਕੇ ਦੇਖ ਲਓ, ਕਿਸੇ ਛੋਟੇ ਮੋਟੇ ਪਰਿਵਾਰ 'ਚ ਵੀ ਵੜ ਕੇ ਦੇਖ ਲਓ, ਸੰਸਥਾ ਜਿੱਥੇ ਪੰਜਾਬੀ ਦਾ ਸ਼ਰੀਕੇ ਦਾ ਮਸਲਾ ਆ ਗਿਆ, ਉੱਥੇ ਉਹਨੇ ਦੂਜੇ ਨੂੰ ਬੰਦਾ ਨਹੀਂ ਸਮਝਣਾ। ਸਾਰੀਆਂ ਟ੍ਰੇਡ ਯੂਨੀਅਨਸ ਤੋਂ ਲੈ ਕੇ ਸਾਰੀਆਂ ਪਾਰਟੀਆਂ ਤੋਂ ਲੈ ਕੇ ਆਪਣੇ ਸਾਹਮਣੇ ਆ ਇਹ ਗੱਲ। ਪਾਕਿਸਤਾਨ 'ਚ ਵੀ ਤੁਸੀਂ ਇਹ ਦੇਖ ਸਕਦੇ ਹੋ ਇਹ ਗੱਲ, ਕਿਉਂਕਿ ਅਸੀਂ ਡੋਮੀਨੇਟ ਕਰਨਾ ਚਾਹੁੰਦੇ ਹਾਂ ਹਰ ਚੀਜ਼ ਦੇ ਵਿੱਚ, ਹਰ ਸਿਚੁਏਸ਼ਨ ਦੇ ਵਿੱਚ। ਜਿਹੜਾ ਸਾਨੂੰ ਮਾੜਾ ਜਿਹਾ ਵੀ ਖਤਰਾ ਲੱਗਦਾ ਹੈ ਉਹ ਨਾਲ ਅਸੀਂ ਲੜਨ ਨੂੰ ਤਿਆਰ, ਸਾਨੂੰ ਵੱਡਾ ਸੀਨ ਦੇਖਣੋਂ ਹਟ ਜਾਂਦਾ ਹੈ। ਅੱਜ ਦੀ ਡੇਟ 'ਚ ਪੰਜਾਬ 'ਚ ਇਹੀ ਹੋ ਰਿਹਾ। ਮਤਲਬ ਇੱਕ ਦਿਨ 'ਚ ਹੀ ਸਾਰੇ ਦੇ ਸਾਰੇ ਫਟਾਫਟ ਮਸ਼ਹੂਰ ਹੋਣਾ ਚਾਹੁੰਦੇ ਨੇ, ਇੱਕ ਦਿਨ ਦੇ ਵਿੱਚ ਹੀ ਫਟਾਫਟ ਥਿਊਰੀਆਂ ਘੜ ਕੇ ਦੂਜੇ ਦੇ ਨਾਂ ਲਾ ਦਿੰਦੇ ਨੇ ਜੀ ਫਲਾਣਾ ਜ਼ਿੰਮੇਵਾਰ ਹੈ। ਮਤਲਬ ਸਾਰੇ ਸਿੱਖ ਗਰੁੱਪਾਂ ਦੇ ਵਿੱਚ ਤੁਸੀਂ ਦੇਖੋਗੇ ਜਿੰਨੀ ਵੀ ਮਤਲਬ ਪੋਲੀਟੀਕਲ ਡਿਸਕਸ਼ਨ ਹੋ ਰਹੀ ਹੈ, ਕਹਿੰਦੇ ਜੀ ਸਾਨੂੰ ਤਾਂ ਗਦਾਰਾਂ ਨੇ ਮਾਰਿਆ। ਜਦੋਂ ਤੁਹਾਨੂੰ ਕਿਸੇ ਕਮਿਊਨਿਟੀ ਨੂੰ ਤੁਸੀਂ ਆਪਣੇ 'ਚ ਹੀ ਗਦਾਰ ਹੀ ਲੱਭਣ ਲਾ ਦਿਓ, ਬਾਕੀ ਕੁਛ ਕਰਨ ਦੀ ਜ਼ਰੂਰਤ ਹੀ ਨਹੀਂ ਹੁੰਦੀ। ਪਰ ਉਹ ਹੁੰਦਾ ਕੀ ਹੈ ਕਿ ਉਹ ਗਦਾਰ ਨਹੀਂ ਹੁੰਦੇ, ਵੈਸੇ ਉਹ ਸ਼ਰੀਕੇਬਾਜ਼ ਹੀ ਹੁੰਦੇ ਨੇ, ਇੱਕ ਦੂਜੇ ਨਾਲ ਸ਼ਰੀਕੇ 'ਚ ਲੜ ਰਹੇ ਨੇ ਉਹ, ਪਰ ਕਿਸੇ ਨੂੰ ਹੋਰ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ ਉਹ। ਸੋ ਇਹ ਸਾਡੇ ਜਿਹੜਾ ਨੈਤਿਕ ਸਾਡਾ ਨਿਘਾਰ ਆਇਆ ਉਹ ਇਸ ਚੀਜ਼ 'ਚੋਂ ਆਇਆ। ਤੁਸੀਂ ਪੁਲਿਸ 'ਚ ਦੇਖ ਲਓ, ਤੁਸੀਂ ਤਾਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ, ਬਿਊਰੋਕ੍ਰੇਸੀ 'ਚ ਦੇਖ ਲਓ, ਗਰੁੱਪਿਜ਼ਮ ਬਣਿਆ ਹੋਇਆ। ਉਹ ਸਾਰੇ ਗਰੁੱਪ ਨੇ ਜਿਹੜੇ ਜਿਹੜੇ ਉਹਨਾਂ ਦੇ ਲੀਡਰ ਨੇ, ਉਹ ਉਹਨਾਂ ਦਾ 90% ਜ਼ੋਰ ਇਸ ਗੱਲ ਦੇ ਉੱਪਰ ਲੱਗਦਾ ਕਿ ਦੂਜੇ ਨੂੰ ਕਿਵੇਂ ਖੁੰਝੇ ਲਾ ਕੇ ਰੱਖੀਏ। ਇੱਥੇ ਸਾਡੇ ਇੱਕ ਬੰਦੇ ਨੇ ਪੇਪਰ ਪੜਿਆ ਇੱਕ ਵਾਰੀ, ਮੈਨੂੰ ਬੜਾ ਹੀ ਉਹ ਮਤਲਬ ਸ਼ੌਕਿੰਗ ਲੱਗਿਆ, ਆਪਣੇ ਆਪ 'ਚ ਇੰਟਰਸਟਿੰਗ ਲੱਗਿਆ। ਉਹਨੇ ਗੁਜਰਾਤੀਆਂ ਦੇ ਪੰਜਾਬੀਆਂ ਦੇ ਬਿਜ਼ਨਸ ਮਾਡਲ ਦੀ ਗੱਲ ਕਰੀ। ਗੁਜਰਾਤੀਆਂ ਦੇ ਜੇ ਬਿਜ਼ਨਸਮੈਨ ਲੜ ਪੈਣ ਆਪਸ ਦੇ ਵਿੱਚ, ਤਾਂ ਉਹ ਸਭ ਤੋਂ ਪਹਿਲਾਂ ਉਹਦੇ ਪੈਸੇ ਮੋੜਦੇ ਨੇ। ਸਭ ਤੋਂ ਪਹਿਲਾਂ ਜਿਹੜੇ ਜਿਹੜੇ ਕਮਿਊਨਿਟੀ ਦੇ ਲੈਵਲ ਦੇ ਜਿਹੜੇ ਮਤਲਬ ਇੰਟਰਸਟ ਕਿਤੇ ਹਰਟ ਹੁੰਦੇ ਨੇ, ਉਹਦਾ ਪਹਿਲਾਂ ਇਲਾਜ ਕਰ, ਫਿਰ ਉਹਨਾਂ ਦਾ ਝਗੜਾ ਹੁੰਦਾ। ਸਾਡੇ ਇਹ ਤੋਂ ਉਲਟ ਹੈ। ਸਾਡੇ ਇਹ ਹੈ ਕਿ ਬੰਦਾ ਪਾਰਟੀ ਜੁਆਇਨ ਬਾਅਦ 'ਚ ਕਰਦਾ, ਜਦੋਂ FIR ਦਰਜ ਹੋ ਜਾਂਦੀ ਆਪਣੇ ਸਾਹਮਣੇ ਸਾਰਾ ਕੁਛ ਹੁੰਦਾ। ਸੋ ਅਸੀਂ ਬਹੁਤ ਜ਼ਿਆਦਾ ਉਸ ਲੈਵਲ ਦੇ ਉੱਪਰ ਪੇਂਡੂ ਕਲਚਰ ਹੈ ਜਿਹੜਾ, ਸ਼ਰੀਕੇਬਾਜ਼ੀ ਦਾ ਕਲਚਰ ਹੈ ਜਿਹੜਾ, ਉਹਨੂੰ ਅਸੀਂ ਉੱਪਰ ਲੈ ਆਏ ਹਾਂ। ਉਹ ਸਾਡੇ ਉੱਪਰ ਰਾਜ ਕਰ ਰਿਹਾ, ਸਾਨੂੰ ਹੋਰ ਕਿਸੇ ਨੂੰ ਤਾਂ ਸਾਡੇ 'ਤੇ ਰਾਜ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ ਹੈ। ਸੋ ਇਹ ਸ਼ੁਰੂ ਉਸ ਟਾਈਮ ਤੋਂ ਹੋਇਆ। ਤੁਸੀਂ ਚਾਰ ਲੜਾਈਆਂ ਜਿਹੜੀਆਂ ਸਿੱਖਾਂ ਦੀਆਂ ਹੁੰਦੀਆਂ ਨੇ ਨਾ, ਉਹਨਾਂ ਦੇ ਨਾਲ ਉਹ ਜਿਹੜਾ ਸ਼ਾਹ ਮੁਹੰਮਦ ਲਿਖਦਾ ਨਾ, ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗੈਰਸ਼ਾਲੀ। ਉਹ ਤਾਂ ਭੱਜ ਗਏ ਸੀ, ਉਹ ਤਾਂ ਹੁਣ ਐਵੀਡੈਂਸ ਮਿਲ ਰਹੇ ਨੇ, ਲੈਟਰ ਮਿਲ ਰਹੇ ਨੇ, ਅੰਗਰੇਜ਼ ਤਾਂ ਛੱਡ ਗਏ ਸੀ ਜਿਹੜੀ ਫਿਰੋਜ਼ ਸ਼ਾਹ ਦੀ ਲੜਾਈ ਪਹਿਲੀ ਹੁੰਦੀ ਉਹ 'ਚ। ਸੋ ਇਹ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ ਅਸੀਂ ਅੰਦਰ ਆਪਣੇ 'ਚ ਹੱਥੀ ਨਹੀਂ ਮਾਰਦੇ, ਪਰ ਉਸ ਕਰਕੇ ਕੀ ਹੈ ਕਿ ਅਸੀਂ ਪਿੰਡ ਲੈਵਲ ਦੀ ਜਿਹੜੀ ਸ਼ਰੀਕੇਬਾਜ਼ੀ ਵਾਲੀ ਸਿਆਸਤ ਹੈ ਉਹਨੂੰ ਸਿਰ 'ਤੇ ਚੱਕੀ ਫਿਰੀ ਜਾਂਦੇ, ਉਹਨੂੰ ਅਸੀਂ ਕਦੇ ਇੰਟਰਨੈਸ਼ਨਲ ਬਣਾ ਲੈਂਦੇ ਹਾਂ, ਕਦੇ ਕੁਛ ਕਰ ਲੈਂਦੇ ਹਾਂ। ਮਤਲਬ ਉਹ ਸਾਡੇ ਸਾਹਮਣੇ ਹੈ, ਸਾਡੇ ਜਿਹੜੇ ਬਾਹਰ ਗਏ ਹੋਏ ਬੰਦੇ ਨੇ ਉੱਥੇ ਵੀ ਇਹੀ ਹਾਲ ਹੈ। ਉੱਥੇ ਤੁਸੀਂ ਕਿਸੇ, ਅਸੀਂ ਤਾਂ ਉਹ ਪੜ੍ਹਾਉਣ ਜਾਂਦੇ ਪੰਜਾਬੀ ਦੇ ਸੰਡੇ ਸਕੂਲਾਂ 'ਚ ਨਾ, ਅਸੀਂ ਪਰਚਾਂ ਸੀ ਸਬੱਬ ਬਣਿਆ, ਉਹ ਪੰਜਾਬੀ ਦਾ ਅਸੀਂ ਸੋਫਟਵੇਅਰ ਡਿਵੈਲਪ ਹੋਇਆ ਸੀ ਯੂਨੀਵਰਸਿਟੀ ਨੇ, ਉਹ ਗੁਰਪ੍ਰੀਤ ਸਿੰਘ ਲਹਿਰ ਦੇ ਨਾਲ ਮੈਂ ਵੀ ਗਿਆ। ਜਿੱਥੇ ਮਰਜ਼ੀ ਕਿਸੇ ਗੁਰਦੁਆਰੇ ਚਲੇ ਜਾਓ, ਦੋ ਦੋ ਗਰੁੱਪ ਨੇ ਬਣੇ ਹੋਏ, ਇੱਕ ਨਾਲ ਗੱਲ ਕਰੋਗੇ ਦੂਜਾ ਦੂਜੇ ਦੇ ਸੁਣ ਕੇ ਨਹੀਂ ਰਾਜੀ ਇੱਕ ਦੂਜੇ ਦੀ ਗੱਲ। ਉਹ ਤਾਂ ਸਕਸੈਸਫੁਲ ਲੋਕ ਨੇ, ਉੱਥੇ ਇੱਜ਼ਤ ਮਾਣ ਹੈ, ਵੱਡੇ ਲੋਕ ਨੇ, ਬਿਜ਼ਨਸ ਦੇ ਵਿੱਚ ਬਹੁਤ ਸਾਰੇ ਕਾਮਯਾਬ ਨੇ, ਪਰ ਸ਼ਰੀਕਾ ਨਹੀਂ ਗਿਆ ਕਿਤੋਂ ਵੀ। ਇਹ ਸਾਡਾ ਮਤਲਬ ਆਧਾਰ ਹੈ ਅਸਲ 'ਚ, ਇਹ ਇੱਥੇ ਵੀ ਸਾਡੇ ਨਜ਼ਰ ਆ ਰਿਹਾ। ਪਰ ਉਹਨੂੰ ਥੋੜ੍ਹਾ ਜਿੰਨਾ ਤੁਸੀਂ ਦੋਨਾਂ ਸ਼ਰੀਕਾਂ ਨੂੰ ਥੋੜ੍ਹੀ ਥੋੜ੍ਹੀ ਹਵਾ ਦੇ ਹੀ ਜਾਓ, ਉਹਨੂੰ ਬਾਹਲਾ ਕੁਛ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਅੰਗਰੇਜ਼ਾਂ ਨੇ ਵੀ ਜਿਹੜਾ ਡਿਵਾਈਡ ਐਂਡ ਰੋਲ ਸੀ, ਉਹਨਾਂ ਨੇ ਇੱਥੇ ਆ ਕੇ ਸਾਡੇ ਅਸਲੀ ਦੇਖਿਆ ਨਾ ਪੂਰਾ ਐਨ। ਉਹ ਫਿਰ ਸਾਨੂੰ ਉਹ ਜਿਹੀਆਂ ਥਿਊਰੀਆਂ ਘੜਕੇ ਦੇ ਦਿੰਦੇ ਨੇ ਜੀ, ਤੁਹਾਨੂੰ ਤਾਂ ਫਲਾਣਾ ਮਾਰ ਗਿਆ, ਤੁਹਾਨੂੰ ਤਾਂ ਡੋਗਰਿਆਂ ਨੇ ਕਰਤਾ, ਤੁਹਾਨੂੰ ਫਲਾਣਿਆਂ ਨੇ ਕਰਤਾ, ਟਿਮਕਿਆਂ ਨੇ ਕਰਤਾ। ਮਤਲਬ ਹੁਣ ਤਾਂ ਅੰਗਰੇਜ਼ ਗਿਆਂ ਨੂੰ ਬੜੀ ਦੇਰ ਹੋ ਗਈ ਹੈ। ਦੇਖੋ ਨਾ, ਸਾਨੂੰ ਅਸੀਂ ਕਿਸੇ ਗੱਲ 'ਤੇ ਕਦੇ ਇਕੱਠੇ ਹੁੰਦੇ ਹਾਂ? ਮਤਲਬ ਤੁਸੀਂ ਪੰਜਾਬੀਆਂ ਦੀ ਪਾਕਿਸਤਾਨ 'ਚ ਦੇਖ ਲਓ, ਇੱਥੇ ਦੇਖ ਲਓ, ਬਾਹਰ ਦੇਖ ਲਓ, ਕੋਈ ਯੂਨਿਟੀ ਦੇ ਪੁਆਇੰਟ ਹੈਗੇ ਨੇ? ਕੋਈ ਐਸੇ ਲੀਡਰ ਹੈਗੇ ਜਿਹੜੇ ਯੂਨੀਫਾਈ ਕਰ ਸਕਦੇ ਨੇ ਉਹਨਾਂ ਨੂੰ? ਸਹਿ ਸਭਾ ਇੱਕ ਬਣਾ ਲਓ, ਉਹਦੀਆਂ 8 ਬਣ ਜਾਂਦੀਆਂ ਨੇ। ਇਨਾਮ ਜਿਹੜੇ ਅਸੀਂ ਰਾਈਟਰਾਂ ਦੀ ਇੱਜ਼ਤ ਕਰਨੀ ਆ, ਇਨਾਮ ਦੇਣ ਪਿੱਛੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ। ਸੋ ਅਸੀਂ ਕਦੇ ਇਹ ਨਹੀਂ ਨਿਗਾਹ ਮਾਰੀ ਕਿ ਸਾਡਾ ਜਿਹੜਾ ਸਾਡੇ ਪਹਿਲੇ ਜਿਹੜੇ ਪੁਰਖੇ ਸੀ ਜਿਹਦੇ ਕਰਕੇ ਅਸੀਂ ਪੰਜਾਬੀ ਮਾਣ ਕਰਦੇ ਹਾਂ, ਉਹਨਾਂ ਦਾ ਕਿਰਦਾਰ ਕੀ ਸੀ, ਨੈਤਿਕ ਪੱਧਰ ਕੀ ਸੀ, ਹੁਣ ਸਾਡਾ ਕੀ ਹੈ? ਕਿਉਂਕਿ ਇੱਥੇ ਨਿਗਾਹ ਆਪਣੇ ਵੱਲ ਨੂੰ ਆਉਂਦੀ ਹੈ, ਆਪਣੇ ਵੱਲ ਦੇਖਣਾ ਪੈਂਦਾ, ਆਪਣੇ ਆਪ ਨੂੰ ਸੁਧਾਰਨ ਦੀ ਗੱਲ ਹੁੰਦੀ ਹੈ, ਬੜਾ ਮੁਸ਼ਕਲ ਖੜੀ ਹੋ ਜਾਂਦੀ ਹੈ। ਵਿਕਟਮ ਆਈਡੈਂਟੀ ਦੇ ਵਿੱਚ ਬਹੁਤ ਅੱਛਾ ਹੁੰਦਾ ਕਿ ਸਾਨੂੰ ਤਾਂ ਦੂਜਿਆਂ ਨੇ ਖਰਾਬ ਕਰਤਾ ਜੀ, ਇਹ ਤਾਂ ਸਾਡਾ ਤਾਂ ਦੋਸ਼ ਹੀ ਕੋਈ ਨਹੀਂ ਹੈ ਫਿਰ। ਸੋ ਪਹਿਲਾਂ ਆਪਾਂ ਜੇ ਆਪਣਾ ਘਰ ਥੋੜ੍ਹਾ ਜਿਹਾ ਸਾਫ ਕਰਕੇ, ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ, ਇੱਕ ਦੂਜੇ ਦੇ ਨਾਲ ਗੁਣ ਦੀ ਸਾਂਝ ਪਾ ਕੇ ਚੱਲਾਂਗੇ, ਫਿਰ ਨਹੀਂ ਕੋਈ ਹਰਾ ਸਕਦਾ। ਪਰ ਇਹ ਜਿਹੜੀਆਂ ਕਮਿਊਨਿਟੀਜ਼ ਹੁੰਦੀਆਂ ਨੇ ਆਪਣੇ ਵਰਗੀਆਂ, ਜਿਹੜੇ ਬਰੇਵ ਲੋਕ ਨੇ ਜਾਂ ਜਜ਼ਬਾਤੀ ਕਮਿਊਨਿਟੀਜ਼ ਕਹਿੰਦੇ ਨੇ ਉਹਨੂੰ, ਇਮੋਸ਼ਨਲ ਕੰਪੋਨੈਂਟ ਜਿੰਨਾ ਜ਼ਿਆਦਾ ਹੁੰਦਾ, ਉਹਨਾਂ 'ਚ ਗੁਣ ਬਹੁਤ ਹੁੰਦੇ ਨੇ, ਪਰ ਆ ਇੱਕੋ ਹੀ ਔਗੁਣ ਉਹਨੂੰ ਲੈ ਕੇ ਬੈਠ ਜਾਂਦਾ।
10: ਮਹਾਰਾਜਾ ਰਣਜੀਤ ਸਿੰਘ ਦਾ ਜਾਂ ਕੋਈ ਹੋਰ ਇਤਿਹਾਸ ਹੋਵੇ, ਚਾਹੇ ਮੁਗਲਾਂ ਨਾਲ ਜਿਹੜਾ ਟੱਕਰ ਲੈਣ ਦਾ ਇਤਿਹਾਸ ਹੋਵੇ, ਐਡਾ ਵੱਡਾ ਇਤਿਹਾਸ ਹੈ, ਅਤੇ ਫਿਰ ਜਿਹੜਾ ਸਾਡਾ ਅਗਲੀ ਜਿਹੜੀ ਜਨਰੇਸ਼ਨ ਹੈ ਇਹ ਸਾਰੀ ਵਿਰਾਸਤ ਨੂੰ ਕਿਵੇਂ ਛੱਡ ਗਈ ਸਾਰਾ ਕੁਛ?
11: ਮਤਲਬ ਜਿਹੜੀਆਂ ਨਵੀਆਂ ਪੀੜ੍ਹੀਆਂ ਦੇ ਛੱਡ ਜਾਣ ਦਾ ਕੀ ਹੈ ਕਿ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਵੈਸੇ ਸਾਡੀ ਕਹਿ ਲਓ ਟੀਚਿੰਗ ਕਲਾਸ ਦੇ ਲਈ ਜਾਂ ਬੁੱਧੀਜੀਵੀਆਂ ਦੇ ਲਈ ਹੈ ਕਿ ਕਿਉਂ ਛੱਡ ਗਏ ਸਾਨੂੰ ਉਹ? ਜੇ ਅਸੀਂ ਉਹਨਾਂ ਨੂੰ ਕੋਈ ਗੁਣ ਜਾਂ ਹੋਰ ਅਸੀਂ ਦੱਸਦੇ ਜਾਂ ਸਾਰਾ ਕੁਛ ਕਰਦੇ ਤਾਂ ਉਹ ਕਿਉਂ ਛੱਡ ਕੇ ਚਲੇ ਗਏ? ਅੱਛਾ, ਕਮਾਲ ਇਹ ਹੈ ਕਿ ਉਹ ਛੱਡਣਾ ਨਹੀਂ ਚਾਹੁੰਦੇ। ਇੱਕ ਤਾਂ ਇੰਟਰਨੈਸ਼ਨਲ ਮਾਡਲ ਬਦਲ ਗਏ ਸਕਸੈਸ ਦੇ, ਉਹ ਸਕਸੈਸਫੁੱਲ ਹੋਣਾ ਚਾਹੁੰਦੇ ਨੇ, ਉਹਦੇ ਨਾਲ ਸਾਧਨ ਆ ਗਏ ਮਾਈਗ੍ਰੇਸ਼ਨ ਦੇ, ਹੋਰ ਦੇ, ਸਾਰਾ ਕੁਛ ਹੋ ਗਿਆ ਕਿ ਭਾਈ ਇੱਥੋਂ ਚੱਲੀਏ ਅਸੀਂ, ਕੋਈ ਗੱਲ ਨਹੀਂ ਹੈ। ਦੂਜਾ ਜਿਹੜੀ ਐਕਸਪੈਰੀਮੈਂਟਲ ਲੈਬ ਬਣਿਆ ਨਾ, ਉਹਦੇ ਨਾਲ ਕੀ ਹੈ ਕਿ ਪਿੰਡਾਂ ਤੋਂ ਅਸੀਂ ਸ਼ਹਿਰਾਂ ਨੂੰ ਆ ਗਏ। ਜੇ ਆਪਾਂ ਇਹਨੂੰ ਆਪਣੇ ਦਿਲ 'ਚ ਨਿਗਾਹ ਮਾਰ ਕੇ ਦੇਖੀਏ, ਵੱਡੇ ਪਰਿਵਾਰਾਂ ਤੋਂ ਛੋਟੇ ਪਰਿਵਾਰ ਹੋ ਗਏ, ਇੱਕ ਇੱਕ ਦੋ ਦੋ ਬੱਚੇ ਅਸੀਂ ਬਹੁਤ ਲਾਡ ਪਿਆਰ ਨਾਲ ਪਾਲੇ ਕਿ ਜਿਹੜੀਆਂ ਮੁਸ਼ਕਲਾਂ ਸਾਨੂੰ ਪਿੰਡਾਂ 'ਚ ਆਈਆਂ ਨੇ ਉਹ ਇੱਥੇ ਨਾ ਆਉਣ। ਅਸੀਂ ਪੋਲੇ ਜਵਾਕ ਪੈਦਾ ਕਰਦੇ, ਪੋਲੀਆਂ ਜਨਰੇਸ਼ਨ ਪੈਦਾ ਕਰਦੀਆਂ ਸੀ। ਉਹ ਇਸ ਗੱਲ 'ਤੇ ਤਾਂ ਮਾਣ ਬਹੁਤ ਕਰਦੇ ਨੇ ਵੀ ਉਹ ਸਾਡਾ ਵਿਰਸਾ, ਅਸੀਂ ਬੜੀ ਘੈਂਟ ਚੀਜ਼ ਜਾਂ ਫਲਾਣਾ, ਪਰ ਜਿਹੜੀ ਸਟਰਗਲ ਸੀ ਪਿੰਡ ਦੇ ਵਿੱਚ ਖੇਤੀ ਦੀ, ਸਾਂਝ ਦੀ, ਝਗੜਿਆਂ ਦੀ, ਜੋ ਵੀ, ਉਹ ਖਤਮ ਹੋ ਗਈ, ਸਟਰਗਲ ਲਾਈਫ 'ਚੋਂ ਨਿਕਲ ਗਈ। ਸਾਡੀਆਂ ਨਵੀਆਂ ਪੀੜ੍ਹੀਆਂ ਦੇ ਵਿੱਚ 60s ਤੋਂ ਬਾਅਦ, ਮਤਲਬ ਉਸ ਟਾਈਮ ਮੈਨੂੰ ਯਾਦ ਹੈ 67-68 ਦੇ ਵਿੱਚ ਜਿਹੜੀ ਨਕਸਲਾਈਟ ਮੂਵਮੈਂਟ ਚੱਲੀ, ਕਾਲਜ ਖੁੱਲ੍ਹੇ ਸੀ ਬਹੁਤ, ਯੂਨੀਅਨਿਜ਼ਮ ਆ ਗਿਆ, ਸਟੂਡੈਂਟ ਯੂਨੀਅਨਾਂ ਬਣੀਆਂ। ਹੁਣ ਤਾਂ ਸਟੂਡੈਂਟ ਦਾ ਤੁਸੀਂ ਲੈਵਲ ਦੇਖੋ ਨਾ ਕੀ ਹੈ, ਮਤਲਬ ਹੁਣ ਕੋਈ ਸਟੂਡੈਂਟ ਯੂਨੀਅਨ ਨਹੀਂ ਪੰਜਾਬ ਜਿਹੜੀ ਇਫੈਕਟਿਵ ਹੋਵੇ। ਮਤਲਬ ਉਹਨਾਂ ਨੇ ਅਸਰਟ ਕਰਕੇ ਦੇਖਿਆ ਯੂਥ ਨੇ, ਪਰ ਉਹ ਆਪਣੇ ਅਗਲਿਆਂ ਦਾ ਹਾਲ ਦੇਖ ਕੇ, ਨਕਸਲਾਈਟਾਂ ਦਾ ਵੀ ਜਾਂ ਖਾੜਕੂਆਂ ਦਾ ਵੀ, ਉਹਨਾਂ ਨੂੰ ਲੱਗਿਆ ਵੀ ਇੱਥੋਂ ਨਿਕਲੀਏ। ਔਰ ਸਟੇਟ ਨੇ ਬੜਾ ਡਿਜ਼ਾਈਨ ਕਰਕੇ ਕੀਤਾ ਹੈ, ਜਿੰਨੇ ਆਈਲੈਟ ਸੈਂਟਰ, ਜਿੰਨੇ ਮਾਈਗ੍ਰੇਸ਼ਨ ਦੇ, ਜਿੰਨੇ ਏਜੰਟ, ਚਾਹੇ ਉਹ ਗ੍ਰੀਕ ਟ੍ਰੈਜਡੀ ਹੋਈ, ਜਦ ਕਿਤੇ ਲੱਭੋਗੇ ਤਾਂ ਤੁਹਾਨੂੰ ਇਹ ਲੱਭ ਜੂਗਾ ਕਿ ਸਟੇਟ ਪੈਟਰੋਨੇਜ ਤੋਂ ਬਿਨਾਂ ਨਹੀਂ ਹੋਇਆ ਹੈ। ਸੋ ਮਾਈਗ੍ਰੇਸ਼ਨ ਅਨੇਬਲ ਕੀਤੀ ਗਈ, ਡ੍ਰੀਮ ਇੱਥੇ ਵੇਚੇ ਗਏ, ਔਰ ਸਾਡੇ ਲੋਕ ਜਿਹੜੇ ਬਾਹਰ ਸਕਸੈਸਫੁੱਲ ਹੋ ਗਏ ਜਾ ਕੇ, ਉਹਨਾਂ ਨੇ ਵੀ ਇਸ ਰੋਲ ਪਲੇ ਕੀਤਾ ਕਿ ਬਹੁਤ ਵੱਡਾ, ਮਤਲਬ ਏਦਾਂ ਆਦਰਸ਼ ਬਣਾ ਦਿੱਤਾ ਕਿ ਕੈਨੇਡਾ ਅਮਰੀਕਾ ਵਰਗਾ ਸਵਰਗ ਕਿਤੇ ਨਹੀਂ ਹੈ। ਇੱਕ ਵਾਰ PR ਹੋ ਜਾਵੇ ਬਸ ਸਾਰੇ ਸੰਕਟ ਖਤਮ। ਇੱਕ ਦੌਰ ਸੀਗਾ, ਇੱਕ ਚੇਂਜ ਸੀ ਡਿਵੈਲਪਮੈਂਟ ਦੀ, ਇੰਟਰਨੈਸ਼ਨਲ ਲੈਵਲ 'ਤੇ ਗਲੋਬਲਾਈਜੇਸ਼ਨ ਹੋ ਰਹੀ ਸੀ, ਪਰ ਕਿਸੇ ਨੇ ਇਹ ਨਹੀਂ ਦੇਖਿਆ ਕਿ ਅਸੀਂ ਜਿਹੜਾ ਅੱਗਾ, ਮਤਲਬ ਦੌੜ ਪਿੱਛਾ ਚੌੜ ਵਾਲਾ ਕੰਮ ਕਰ ਰਹੇ ਹਾਂ ਕਿ ਅਸੀਂ ਆਖਿਰਕਾਰ ਬੰਦੇ ਕਿੱਦਾਂ ਦੇ ਹਾਂ। ਸਾਡੇ ਜਿਹੜਾ ਕਲਚਰ ਦੇ ਵਿੱਚ ਹਿਊਮਨਨੈਸ ਹੈ, ਕਲਚਰ ਦੇ ਜਿਹੜੀਆਂ ਪੋਜ਼ਿਟਿਵ ਵੈਲਿਊਜ਼ ਨੇ, ਉਹ ਕੀ ਕੈਰੀ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ, ਪਰ ਉਹਦੇ 'ਤੇ ਸਟੇਟ ਨੇ, ਮਾਰਕੀਟ ਨੇ ਬੜਾ ਰੋਲ ਪਲੇ ਕਰਿਆ। ਮੈਨੂੰ ਯਾਦ ਹੈ ਕਿ ਇੱਕੋ ਹੀ MTV ਹੁੰਦਾ ਸੀ ਮਿਊਜ਼ਿਕ ਦਾ, ਜਿਹੜਾ TV 'ਤੇ ਆਉਂਦਾ ਹੁੰਦਾ ਸੀ, ਮਾਈਕਲ ਜੈਕਸਨ ਵਰਗੇ ਉੱਥੇ ਗਾਉਂਦੇ ਹੁੰਦੇ ਸੀ ਸਾਰੇ। ਅਸੀਂ, ਮੈਨੂੰ ਯਾਦ ਹੈ ਕਿ ਅਸੀਂ ਕਾਲਜ ਦੇ ਵਿੱਚ, ਮੇਰਾ ਖਿਆਲ ਇਹ 73 ਦੀ ਗੱਲ ਹੋਣੀ ਹੈ ਜਾਂ 74 ਦੀ, ਅਸੀਂ ਜਮਲੇ ਜੱਟ ਨੂੰ ਸੱਦਿਆ, ਉਹ ਬੱਸ 'ਚ ਬੈਠ ਕੇ ਆਇਆ, 1,000 ਰੁਪਈਆ ਉਹਨੂੰ ਦਿੱਤਾ ਗਿਆ, ਉਹਦਾ ਖੀਸੇ ਕੋਲੋਂ ਝੱਗਾ ਫਟਿਆ ਹੋਇਆ ਸੀ, ਜਿਹੜਾ ਸਾਡਾ ਸਰਮੌਰ ਸਿੰਗਰ ਸੀ ਉਸ ਟਾਈਮ ਦਾ ਵੀ। ਉਹ ਤੋਂ ਬਾਅਦ ਸਾਡੇ ਨਵੀਆਂ ਚੀਜ਼ਾਂ ਆ ਗਈਆਂ, ਮਿਊਜ਼ਿਕ ਦੇ 'ਚ ਇਨਵੈਸਟਮੈਂਟ ਆ ਗਈ, JZB ਆਉਣੀ ਆ ਗਏ, ਜਿਹੜੇ ਬਾਹਰ ਸਾਡੇ ਬੰਦੇ ਗਏ ਹੋਏ ਸੀ ਉਹ MTV 'ਤੇ ਛਾਉਣ ਲੱਗ ਗਏ। ਮਲਕੀਤ ਸਿੰਘ ਦੀਆਂ ਜਿਹੜੀ ਕੈਸਟ ਪਹਿਲੀ ਵਾਰ ਆਈ ਨਾ ਕਿ ਤੂਤਕ ਤੂਤਕ ਤੂਤੀਆਂ, ਉਹ ਮਤਲਬ ਤਾਮਿਲ ਦੇ ਵਿੱਚ ਸੁਣੀ ਜਾਂਦੀ ਸੀ, ਮੈਨੂੰ ਕਿਸੇ ਨੇ ਦੱਸੀ। ਇਹ ਜਿਹੜੀ ਮਾਰਕੀਟ ਦੀ ਇੱਕਦਮ ਐਕਸਪੈਂਸ਼ਨ ਹੋਈ, ਚੇਂਜ ਆਈ, ਸਾਡੇ ਲੋਕ ਬਹੁਤ ਜਲਦੀ, ਅਸੀਂ ਨਵੀਂ ਚੀਜ਼ ਨੂੰ ਅਡੋਪਟ ਕਰਨ ਲਈ, ਸਭ ਤੋਂ ਸ਼ੇਅਰ ਹਾਂ ਵੱਡੇ, ਅਸੀਂ ਅਡੋਪਟ ਕਰ ਲਈ, ਪਰ ਉਹਦੇ ਨਾਲ ਜੋ ਕੁਛ ਪੈਕੇਜ ਡੀਲ ਦੇ ਵਿੱਚ ਸੀਗਾ ਉਹ ਨਹੀਂ ਅਸੀਂ ਕਰ ਸਕੇ। ਉਹਦੇ ਨਾਲ ਫਿਰ ਗੈਂਗਿਜ਼ਮ, ਉਹਦੇ ਨਾਲ ਨਸ਼ੇ, ਉਹ ਸਾਰਾ ਕੁਛ ਇਹ ਆਉਣਾ ਸੀ, ਔਰ ਸਟੇਟ ਨੇ ਉਹਨੂੰ ਅਨੇਬਲ ਕੀਤਾ। ਉਹਦੇ 'ਚ ਅਸੀਂ ਇਕੱਲਾ ਲੋਕਾਂ ਨੂੰ ਨਹੀਂ ਦੋਸ਼ ਦੇ ਸਕਦੇ, ਪਰ ਜਿਹੜੀ ਸਾਡੀ, ਅਸੀਂ ਲੀਡਰ ਸੀਗੇ, ਚਾਹੇ ਬੁੱਧੀਜੀਵੀ ਹਾਂ, ਚਾਹੇ ਜੋ ਮਰਜ਼ੀ ਹਾਂ, ਸਾਡੀ ਜਿਹੜੀ ਲੀਡਰਸ਼ਿਪ ਹੈ, ਉਹਨੇ ਵੀ ਉਹਦੇ 'ਚ, ਗੰਗਾ 'ਚ, ਬਗਦੀ 'ਚ ਹੱਥ ਧੋਣ ਦੇ ਲਈ ਤਾਂ ਨਹਾਉਣਾ ਹੀ ਲੱਗ ਗਏ ਲਗਭਗ, ਪਰ ਕਿਸੇ ਨੇ ਇਹ ਨਹੀਂ ਦੇਖਿਆ ਕਿ ਇਹਦੇ ਲੌਂਗ ਟਰਮ ਰਿਜ਼ਲਟ ਕੀ ਨਿਕਲਣਗੇ। ਉੱਥੇ ਅਸੀਂ ਵਿਰਸੇ ਨੂੰ ਛੱਡ ਗਏ। ਹੁਣ ਵਿਰਸਾ ਮੈਂ ਪੜ੍ਹਾਈ ਜਾਵਾਂ, ਮਤਲਬ ਮੈਂ ਤੁਹਾਨੂੰ ਦੱਸਦਾ ਨਾ ਕਿ ਇੱਥੇ ਮੈਨੂੰ ਯਾਦ ਹੈ ਬੋਪਾ ਰਾਏ ਸਾਹਿਬ ਵਾਈਸ ਚਾਂਸਲਰ ਸੀ, ਮੈਨੂੰ ਉਹਨਾਂ ਨੇ ਹੋਸਟਲਾਂ ਦਾ ਚਾਰਜ ਦਿੱਤਾ, ਮੈਂ ਥੋੜ੍ਹੀ ਜਿਹੀ ਡਰਿੰਕ ਕਰ ਲੈਂਦਾ ਹੁੰਦਾ ਸੀ ਉਸ ਟਾਈਮ, ਹਾਲਾਂਕਿ ਮੈਨੂੰ ਸੂਟ ਨਹੀਂ ਸੀ ਕਰਦੀ, ਮੈਂ ਉਹ ਛੱਡਤੀ। ਮੈਨੂੰ ਸਾਰਿਆਂ ਨੇ ਬਹੁਤ ਜ਼ੋਰ ਪਾਇਆ, ਪਰ ਬਹੁਤ ਪ੍ਰੈਸ਼ਰਾਈਜ਼ ਕੀਤਾ ਕਿ ਯਾਰ ਕੀ ਗੱਲ ਹੈ, ਮੈਂ ਕਿਹਾ ਯਾਰ ਮੈਂ ਕਿਵੇਂ ਰੋਕੂੰਗਾ, ਜੇ ਕੋਈ ਲੜਕਾ ਸ਼ਰਾਬ ਪੀਂਦਾ ਮੈਂ ਵੀ ਪੀਂਦਾ, ਮੈਨੂੰ ਕੀ ਹੱਕ ਹੈ ਕਿ ਮੈਂ ਉਹਨੂੰ ਰੋਕਾਂ। ਫਿਰ ਇੱਥੇ ਆ ਕੇ ਅਸੀਂ ਮਾਰ ਖਾਂਗੇ, ਅਸੀਂ ਸੋਚਿਆ ਵੀ ਚੱਲ ਜਾਊਗਾ ਕੰਮ, ਜੋ ਕੁਛ ਆਉਂਦਾ ਹੈ ਬੱਚਿਆਂ ਨੂੰ ਹੋਰ ਦੇ ਦਿਓ, ਗੱਡੀਆਂ ਵੱਡੀਆਂ ਸਾਰਾ ਕੁਛ, ਪਿਸਤੌਲ ਪਿਸਤੌਲ ਸਾਰੇ, ਅਸੀਂ ਕਿਹਾ ਵੀ ਇੱਕ ਵਾਰ ਬਸ, ਜਿਵੇਂ ਲਾਸਟ ਫੇਜ਼ ਹੁੰਦੀ ਹੈ ਨਾ, ਅਸੀਂ ਉਹ ਪੜਾਕਾ ਜਿਹਾ ਮਾਰਿਆ, ਉਹਦਾ ਰਿਜ਼ਲਟ ਸਾਡੇ ਸਾਹਮਣੇ ਹੈ। ਅਸੀਂ ਅਗਲੀ ਪੀੜ੍ਹੀ ਦੀ ਜਿਹੜੀ ਬੌਧਿਕ ਵਿਕਾਸ ਸੀਗਾ ਜਾਂ ਉਹਦੀ ਜਿਹੜੀ ਅਕਲ ਸੀ, ਉਹਦੇ 'ਤੇ ਨਹੀਂ ਅਸੀਂ ਕੰਮ ਕਰਿਆ। ਪੰਜਾਬੀ ਸੂਬਾ ਲਿਆ, ਮੈਂ ਕਈਆਂ ਨੂੰ ਪੁੱਛਿਆ, ਪੰਜਾਬੀ ਸੂਬੇ ਦੇ ਜਿਹੜੇ ਲੀਡਰ ਸੀ ਸਾਰੇ, ਕਿਸੇ ਦਾ ਬੱਚਾ ਪੰਜਾਬੀ ਸਕੂਲਾਂ 'ਚ ਪੜ੍ਹਿਆ? ਫਿਰ ਅਸੀਂ ਸਕੂਲ ਜਿਹੜੇ ਲਿਆਂਦੇ ਸਕੂਲ ਸਿਸਟਮ, ਦਸਵੀਂ ਤੱਕ ਫੇਲ ਹੀ ਨਹੀਂ ਕਰਨਾ ਕਿਸੇ ਨੂੰ, ਅਸੀਂ ਆਖਿਰਕਾਰ ਬੀਜ ਕੀ ਰਹੇ ਹਾਂ, ਜਿਹੜੇ ਅਗਲੀ ਪੀੜ੍ਹੀ ਆ ਉਹਦੇ ਮਨਾਂ 'ਚ ਕੀ ਬੀਜ ਰਹੇ ਹਾਂ ਅਸੀਂ, ਪਰ ਕੀ ਅਸੀਂ ਉਹ ਆਪਣੇ ਕਿਰਦਾਰ ਨਾਲ ਬੀਜ ਰਹੇ ਹਾਂ ਜਾਂ ਨਹੀਂ। ਬੇਸਿਕ ਗੱਲ ਇਹ ਹੈ, ਮੈਂ ਕਹਿੰਦਾ ਕੁਛ ਹੋਰ ਹਾਂ, ਕਰਦਾ ਕੁਛ ਹੋਰ ਹਾਂ, ਉਹਦੇ ਨਾਲ ਉਹਦਾ ਅਸਰ ਕੀ ਹੋਊਗਾ। ਇਹ ਸਮੱਸਿਆ ਇੱਥੇ ਆਈ। ਹੁਣ ਅਸੀਂ ਗਾਲਾਂ ਚਾਹੇ ਸੈਂਟਰ ਨੂੰ ਵੀ ਕੱਢ ਲਓ, ਅਮਰੀਕਾ ਨੂੰ ਵੀ ਕੱਢ ਲੈਂਦੇ ਹਾਂ, ਏਜੰਸੀਆਂ ਨੂੰ, ਜਿਹਨਾਂ ਨੂੰ ਮਰਜ਼ੀ ਗਾਲਾਂ ਕੱਢੀ ਜਾਈਏ, ਪਰ ਅਸੀਂ ਆਪਣੇ ਵੱਲ, ਸਾਡੀ ਦ੍ਰਿਸ਼ਟੀ ਆਪਣੇ ਤੋਂ ਹਟ ਗਈ। ਅਸੀਂ ਸਿਰਫ ਜਿਹੜੀ ਸਿਆਸਤ ਆ ਉਹ ਸ਼ਰੀਕੇਬਾਜ਼ੀ ਦੀ ਹੈ, ਨੈਤਿਕ ਪੱਧਰ ਤੇ ਹੈ ਵੀ ਸਿਰਫ ਦਿਖਾਵਾ ਤੇ ਪ੍ਰਚਾਰ ਹੈ, ਕੋਈ ਆਪਣੇ ਆਪ ਨੂੰ ਸਵਾਲ ਕਰਨ ਵਾਲਾ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ।
10: ਅੱਛਾ ਪ੍ਰੈਸ ਸਾਹਿਬ, ਜਿਹੜੀ ਸਭ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਆ ਜਾਂਦੀ ਹੈਗੀ, ਜਿਹੜਾ ਚਾਹੇ ਪਰਿਵਾਰ ਹੋਵੇ, ਚਾਹੇ ਸੰਸਥਾਵਾਂ ਹੋਣ, ਚਾਹੇ ਰਿਸ਼ਤਿਆਂ ਦੇ ਵਿੱਚ ਹੋਵੇ, ਬੇਵਿਸ਼ਵਾਸੀ ਕਿਉਂ ਘਟਦੀ ਜਾਂਦੀ ਹੈ? ਹਾਲਾਂਕਿ ਪਹਿਲਾਂ ਤਾਂ ਪੁਰਾਣੇ ਸਮੇਂ ਦੇ ਵਿੱਚ ਤਾਂ ਮਤਲਬ ਸਾਡੇ ਬਜ਼ੁਰਗ ਇਹੋ ਜਿਹੇ ਹੁੰਦੇ ਸੀ ਵੀ ਮੈਂ ਗੱਲ ਕਹਿਤੀ ਜੀ, ਮੈਂ ਜ਼ਬਾਨ ਦੇ ਆਇਆ, ਹੁਣ ਜ਼ਬਾਨਾਂ ਜ਼ਬੂਨਾਂ ਤਾਂ ਕਿੱਧਰ ਹੀ ਗਈਆਂ ਜੀ, ਹੁਣ ਤਾਂ ਭਾਵੇਂ ਲਿਖੇ ਹੋਏ ਐਫੀਡੈਵਿਟ ਤੋਂ ਮੁੱਕਰ ਜਾਂਦੇ ਆ, ਸਾਹਮਣੇ ਵੀਡੀਓ ਬਣੀ ਪਈ ਹੁੰਦੀ ਹੈ, ਵੀਡੀਓ ਤੋਂ ਮੁੱਕਰ ਜਾਂਦੇ ਲੋਕ, ਇੰਨੀ ਬੇਵਿਸ਼ਵਾਸੀ, ਬੇਭਰੋਸਗੀ,
11: ਪਾਪ ਉਹਦੇ
10: ਜ਼ਬਾਨ ਤੋਂ ਪਲਟ ਜਾਣਾ, ਇਹ ਸਾਰਾ ਕੁਛ ਕਿੱਥੇ ਚਲਾ ਗਿਆ?
11: ਸਟੇਟ ਜਦੋਂ ਛੱਡ ਦੇਵੇ, ਇਨਸਾਫ਼ ਕਦ, ਇਨਸਾਫ਼ ਦਾ ਕੀ ਮਤਲਬ ਹੁੰਦਾ? ਜੇ ਪਤਾ ਹੈ ਕਿ ਮੈਂ ਕ੍ਰਾਈਮ ਕਰ ਰਿਹਾ, ਮੈਨੂੰ ਸਜ਼ਾ ਮਿਲੂਗੀ, ਕੋਈ ਸਜ਼ਾ ਦਊਗਾ? ਪਹਿਲੀ ਗੱਲ ਤਾਂ ਇਹ ਹੁੰਦੀ ਸੀ ਵੀ ਸਟੇਟ ਹੀ ਦਊਗੀ, ਪਿੰਡ ਹੀ ਦਊਗਾ, ਸਮਾਜ ਹੀ ਦਊਗਾ, ਸਮਾਜ ਦਾ ਡਰ ਚੱਕਿਆ ਗਿਆ। ਫਿਰ ਇਹ ਹੋ ਗਿਆ ਕਿ ਚਲੋ ਸਰਕਾਰ ਦਊਗੀ, ਸਰਕਾਰ ਦਾ ਚੱਕਿਆ ਗਿਆ, ਹੌਲੀ ਹੌਲੀ ਰੱਬ ਦਾ ਵੀ ਚੱਕਿਆ ਗਿਆ। ਜਿਹੜੇ ਧਾਰਮਿਕ ਆਗੂ ਬੈਠੇ ਨੇ ਉਹਨਾਂ ਦਾ ਮਤਲਬ 24 ਘੰਟਿਆਂ ਦਾ ਵੀ ਟਾਈਮ ਨਹੀਂ ਹੈ ਮੁਕਰਨ ਦਾ। ਦੇਖੋ ਨਾ, ਸਾਰੇ ਸਾਰੇ ਧਰਮਾਂ 'ਚ ਕੋਈ ਇੱਕ ਦੀ ਗੱਲ ਨਹੀਂ ਹੈ, ਤੁਸੀਂ ਦੇਖੋਗੇ ਜਿੱਥੇ ਕੋਈ ਕਿਸੇ ਨੂੰ ਐਕਸਪਲੋਇਟ ਕਰ ਸਕਦਾ ਹੈ ਕਿਸੇ ਤਰੀਕੇ ਨਾਲ, ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਕਰੈਕਟਰ ਦੇ ਨਾਂ ਤੇ, ਚੰਗਿਆਈ ਦੇ, ਜੋ ਵਿਕਦਾ ਵੇਚਣ ਨੂੰ, ਜਿਵੇਂ ਹੁੰਦਾ ਨਾ ਕਿ ਮੇਲਾ ਉੱਜੜ ਰਿਹਾ, ਬਸ ਜਿੰਨੇ ਜਿਹੜੇ ਲੈ ਜਾਓ 2-2 ਰੁਪਈਏ ਸਾਰੇ, ਮਤਲਬ ਵੇਚ ਦਿਓ ਸਾਰੇ ਕਾਸੇ ਨੂੰ, ਮਤਲਬ ਇੰਨੀ ਇਨਸਿਕਿਉਰਿਟੀ ਹੈ ਜਿਹੜੀ ਮਨਾਂ ਦੇ ਵਿੱਚ। ਇੱਥੋਂ ਭੱਜਣ ਦਾ ਵੀ ਤਾਂ ਰੀਜ਼ਨ ਇਹੀ ਹੈ ਨਾ। ਲਗਭਗ ਤੁਸੀਂ ਦੇਖੋਗੇ ਸਕੂਲ ਟੀਚਰਸ ਤੋਂ ਲੈ ਕੇ, ਮੈਂ ਬੜਾ ਦੇਖਿਆ, ਇੱਥੇ ਇੱਕ ਵਾਰ ਸੈਮੀਨਾਰ ਕਰਵਾਇਆ ਡਿਆਸਪੋਰਾ ਦੇ ਉੱਪਰ, ਉਹ ਮੈਂ ਕਿਹਾ ਵੀ ਚਲੋ ਚੰਗਾ ਹੀ ਹੈ, ਉਹ ਬੱਚੇ ਉੱਥੇ ਚਲੇ ਗਏ, ਜਿੱਦਾਂ ਅਸੀਂ ਪਾਲੇ ਨੇ ਇੱਥੇ, ਕਿਹੜਾ ਉਹਨੇ ਬਹੁਤ ਚੰਗੇ ਹੋਣਾ ਸੀ? ਤੁਸੀਂ ਬੁਨਿਆਦੀ ਕੁਐਸਚਨ ਨੂੰ ਇਹਨੂੰ ਨਹੀਂ ਸਮਝ ਰਹੇ ਕਿ ਚਾਹੇ ਬਾਹਰ ਪਾਲੋ ਚਾਹੇ ਇੱਥੇ ਪਾਲੋ, ਅਸੀਂ ਅਗਲੀ ਪੀੜ੍ਹੀ ਦੇ ਪ੍ਰਤੀ ਜਿਹੜਾ ਇੱਕ ਫਰਜ਼ ਹੈ ਉਹ ਕੀ ਕਰ ਰਹੇ ਹਾਂ ਅਸੀਂ? ਅੱਛਾ, ਦੂਜੀ ਇਹ ਚੀਜ਼ ਹੋਈ ਕਿ ਖੇਤੀ ਤੋਂ, ਪੇਂਡੂ ਸਮਾਜ ਤੋਂ ਸ਼ਹਿਰੀ ਸਮਾਜ ਹੋ ਗਿਆ, ਖੇਤੀ ਤੋਂ ਬਦਲ ਕੇ ਅਸੀਂ ਬਿਜ਼ਨਸ ਵਾਲੇ ਪਾਸੇ ਆ ਗਏ। ਮੈਨੂੰ ਦੱਸੋ, ਅਸੀਂ ਕਹੀ ਜਾ ਰਹੇ ਹਾਂ ਨਸ਼ੇ ਦਾ ਜੀ ਵਪਾਰ ਹੈ, ਬੱਸਾਂ ਦਾ ਵਪਾਰ ਹੈ ਜੀ, ਖੱਡਾਂ ਦਾ ਵਪਾਰ ਹੈ, ਕੌਣ ਕਰਦਾ ਇਹ ਵਪਾਰ? ਇੱਥੇ ਆਪਣੇ ਸੁਖਪਾਲ ਸਿੰਘ ਨੇ, ਸ਼ਾਇਦ ਆਪਣੇ ਸੁਖਪਾਲ ਸ਼ਰਮਾ ਜੀ ਨੇ, ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਉਹਨਾਂ ਨੇ ਸਟੱਡੀਜ਼ ਕਰੀਆਂ ਨਾ, ਜਿਵੇਂ ਸੁਸਾਈਡ ਰੇਟ ਵਧੇ ਹੋਏ ਸੀ, ਕਿ ਜੇ ਕਰਜ਼ਾ ਬਹੁਤ ਜ਼ਿਆਦਾ ਚੜ੍ਹ ਜਾਂਦਾ ਹੈ, ਕਰਜ਼ਾ ਕਿੱਥੋਂ ਆਉਂਦਾ? ਉਹ ਕਹਿੰਦੇ ਆੜ੍ਹਤੀਆਂ ਨੇ ਸਾਨੂੰ ਦੱਸਿਆ ਵੀ ਕਰਜ਼ਾ ਤਾਂ ਸਾਡੇ ਕੋਲ ਪਾਈ ਅਫਸਰਾਂ ਦਾ ਜਾਂ ਪੋਲੀਟੀਸ਼ਨਾਂ ਦਾ ਹੁੰਦਾ, ਜਿਹੜਾ ਪੈਸਾ ਅਸੀਂ ਉਹ ਅੱਗੇ ਲਾਉਂਦੇ ਹਾਂ। ਸੋ ਇੱਥੇ ਕੋਈ ਕੋਈ ਮਤਲਬ ਹਮਾਮ ਦੇ ਵਿੱਚ ਸਾਰੇ ਨੰਗੇ ਹੋ ਗਏ, ਸ਼ਰਮ ਚੱਕੀ ਗਈ। ਜਦੋਂ ਚੱਕੀ ਗਈ ਸ਼ਰਮ ਤਾਂ ਫਿਰ ਮਤਲਬ ਲੱਗਦਾ ਵੀ ਗੱਲੇ ਹੀ ਕੁਛ ਨਹੀਂ ਹੈ, ਪਰ ਸਿੱਟੇ ਜਿਹੜੇ ਨਿਕਲੇ, ਦੇਖੋ ਨਾ ਆਪਣੇ ਸਾਹਮਣੇ, ਤੁਸੀਂ ਪਟਿਆਲੇ ਤੋਂ ਆਪਾਂ ਜਾਂਦੇ ਹਾਂ ਚੰਡੀਗੜ੍ਹ ਨੂੰ, ਭੰਗੂ ਸਾਹਿਬ ਸੀਗੇ, ਗਿਆਨ ਸਾਗਰ ਖੜਾ ਕਰਿਆ ਫਟਾਫਟ, ਸਾਰੀਆਂ ਬੈਂਕਾਂ ਨੇ ਵੀ ਲੋਨ ਦਿੱਤਾ ਹੋਣਾ, ਬੰਦਾ ਭੁਗਤਦਾ ਤਾਂ ਇੱਕ ਅੱਧਾ ਹੀ ਹੈ, ਕਿੱਥੋਂ ਬੰਦਾ ਉੱਠਿਆ ਬਰਨਾਲੇ ਤੋਂ? ਤੁਸੀਂ ਮੇਰੇ ਨਾਲ ਡਿਟੇਲ ਜ਼ਿਆਦਾ ਜਾਣਦੇ ਹੋ, ਕੀ ਪਹੁੰਚਿਆ ਉਹਦਾ? ਸਕਸੈਸ ਸਟੋਰੀਜ਼ ਨੇ ਜਿਹੜੀਆਂ ਸਾਡੀਆਂ ਦੋਧੀ ਤੋਂ, ਔਰ ਸਾਡੇ ਕਈ ਬੰਦੇ ਕੋਈ ਤੂੜੀ ਵੇਚਦਾ ਸੀ, ਕੁਛ ਕਰਦਾ, ਜਿਹੜੇ ਸਾਡੇ
10: ਜਿਹੜੇ ਬਹੁਤ
11: ਸਕਸੈਸਫੁਲ ਸਕਸੈਸ ਸਟੋਰੀ ਸਾਡੇ ਸਾਹਮਣੇ ਨੇ ਸਾਰੇ ਸ਼ਹਿਰਾਂ ਦੇ ਵਿੱਚ, ਕਿਵੇਂ ਸਕਸੈਸਫੁਲ ਹੋਏ ਜੀ ਉਹ, ਕਿੱਥੋਂ ਪੈਸਾ ਆਇਆ, ਕਿਹਦਾ ਆਇਆ? ਰਣਜੀਤ ਸਿੰਘ ਦੀ ਰਿਪੋਰਟ ਹੈ ਜਸਟਿਸ ਦੀ ਟ੍ਰਾਈ ਸਿਟੀ ਬਾਰੇ, ਕੋਈ ਝਾਕਦਾ ਨਹੀਂ ਉਹਦੇ ਵੱਲ। ਸੋ ਇਹ ਹੈ, ਅਸੀਂ ਐਵੇਂ ਦੂਜਿਆਂ ਨੂੰ ਦੋਸ਼ ਦੇਈ ਜਾਂਦੇ ਹਾਂ, ਖਾਮ ਖਾ ਵੀ ਏਦਾਂ ਜੀ ਫਲਾਣਾ, ਜਿਹੜੀ ਸਾਡੀ ਪੀੜ੍ਹੀ ਸੀ ਸਾਤੋਂ ਅਗਲੀ ਵੀ ਤੇ ਅਸੀਂ ਅਸੀਂ ਆਪਣੇ ਵੱਲ ਨਿਗਾਹ ਮਾਰਦੇ ਕਿ ਮੈਂ ਕੀ ਕਰਿਆ। ਮੈਂ ਤਾਂ ਜਦੋਂ ਇੱਥੇ ਟੀਚਰ ਲੱਗਿਆ, ਮੈਂ ਮਤਲਬ ਨਹੀਂ ਕਿ ਮੈਂ ਬਹੁਤ ਦੁੱਧ ਧੋਤਾ ਜਾਂ ਬਹੁਤ ਸਵੱਛ ਦੇਵਤਾ ਬੰਦਾ, ਪਰ ਮੈਂ ਆਪਣੇ ਆਪ ਦੇ ਅੰਦਰ ਇਹ, ਮੈਨੂੰ ਜਿਹੜੇ ਗੁਰੂ ਸੀ ਉਹਨਾਂ ਨੇ ਸਿਖਾਈ ਇਹ ਗੱਲ ਕਿ ਆਪਣੇ ਆਪ ਨੂੰ ਤੋਲਣਾ ਸਿੱਖ ਲਓ, ਜੇ ਗਲਤੀ ਹੋ ਗਈ ਤਾਂ ਉਹਨੂੰ ਫਿਰ ਕਿਤੇ ਨਾ ਕਿਤੇ ਸੁਧਾਰਨਾ ਵੀ ਸਿੱਖ ਲਓ, ਇਹ ਨਹੀਂ ਕਿ ਗਲਤੀਆਂ ਨਹੀਂ ਹੁੰਦੀਆਂ ਇਨਸਾਨਾਂ ਤੋਂ। ਸੋ ਇੱਥੇ ਮੈਂ ਦੇਖਿਆ ਸਾਡੇ ਜਿਹੜੇ ਟੀਚਰਾਂ ਦੀ ਪੋਲੀਟਿਕਸ 'ਚ ਮੈਂ ਦੇਖਿਆ ਇੰਨੀ ਸ਼ਰੀਕੇਬਾਜ਼ੀ, ਮੈਂ ਇਹਦੇ ਸੋਸ਼ੋਲੋਜਿਸਟ ਆਈ ਵਾਸ ਸ਼ੌਕਡ, ਜਿਹੜੇ ਮਾਰਕਸਿਸਟ ਸੀ ਮਾਰਕਸਿਸਟਾਂ ਦੀ ਸ਼ਰੀਕੇਬਾਜ਼ੀ, ਮਤਲਬ ਸਬਜੈਕਟ ਵਾਈਜ਼, ਮਤਲਬ ਇਹ ਸਾਡੇ ਕਰੈਕਟਰ ਦੇ ਵਿੱਚ ਪੰਜਾਬੀਆਂ ਦੇ ਸਭ ਤੋਂ ਵੱਡਾ ਫਲਾਅ ਇਹ ਹੈ ਜਿਹਨੂੰ ਅਸੀਂ ਦੇਖਦੇ ਨਹੀਂ ਹਾਂ, ਇਹਨੂੰ ਦੂਜੇ ਯੂਜ਼ ਕਰ ਜਾਂਦੇ ਨੇ। ਅਦਰਵਾਈਜ਼ ਜੇ ਤੁਸੀਂ ਇਹਨੂੰ ਛੱਡ ਕੇ ਦੂਜਿਆਂ ਦੇ ਵਿੱਚ ਗੁਣਾਂ ਦੀ ਸਾਂਝ ਪਾਉਣੀ ਸ਼ੁਰੂ ਕਰ ਲਓ, ਦੂਜਿਆਂ ਚੰਗਿਆਈ ਦੇਖਣੀ ਸ਼ੁਰੂ ਕਰ ਦਿਓ, ਪੰਜਾਬੀਆਂ ਤੋਂ ਚੰਗੀ ਕਮਿਊਨਿਟੀ ਅੱਜ ਵੀ ਡੇਟ ਲੱਭਣੀ ਔਖੀ ਹੈ, ਪਰ ਇਹਦੇ ਤੋਂ ਇਹ ਵਲਗਣ ਤੋਂ ਲੰਘਿਆ ਨਹੀਂ ਜਾਂਦਾ। ਇਹ ਸਾਡਾ ਸਭ ਤੋਂ ਵੱਡਾ ਜਿਹੜਾ ਉਹ ਐਕਲੀਸ ਹੀਲ ਕਹਿੰਦੇ ਨੇ ਨਾ, ਸਾਡਾ ਸਭ ਤੋਂ ਵੱਡਾ ਡਰਾਬੈਕ ਇੱਥੇ ਹੈ। ਪਰ ਸਾਰੀਆਂ ਸਟੇਟਾਂ ਯੂਜ਼ ਕਰ ਰਹੇ ਨੇ ਆਪਣੇ ਸਾਹਮਣੇ, ਚਾਹੇ ਉਹ ਪਾਕਿਸਤਾਨ ਦੀ ਸਟੇਟ ਉਹਨੂੰ ਏਜੰਸੀਆਂ ਕਹਿ ਦਿੰਦੇ ਹਾਂ, ਆਪਣੀ ਸਟੇਟ ਆ ਉਹਨੂੰ ਕਹਿ ਦਿੰਦੇ ਹਾਂ, ਕੋਈ ਸੀ ਆਈ ਏ ਨੂੰ ਗਲਾਂ ਕੱਢੀ ਜਾਂਦਾ, ਜਿਹਨੂੰ ਮਰਜ਼ੀ ਗਲਾਂ ਕੱਢੀ ਜਾਈਏ ਅਸੀਂ ਕਿ ਜੀ ਸਾਨੂੰ ਸਾਨੂੰ ਲੜਾ ਰਹੇ ਨੇ, ਅਸੀਂ ਉਹੀ ਲੜ ਰਹੇ ਹਾਂ, ਫਿਰ ਅਸੀਂ ਕਿਉਂ ਲੜਦੇ ਹਾਂ? ਜਦੋਂ ਪਤਾ ਹੀ ਲੱਗ ਗਿਆ ਕਿ ਸਾਨੂੰ ਕੋਈ ਯੂਜ਼ ਕਰ ਰਿਹਾ
10: ਜੀ,
11: ਤਾਂ ਫਿਰ ਕਿਉਂ ਯੂਜ਼ ਹੋ ਰਹੇ ਹਾਂ? ਇਹ ਇਹ ਇੱਥੇ ਗੜਬੜ ਹੈ ਸੱਚ, ਕਿਉਂਕਿ ਉਹ 'ਚ ਫਾਇਦਾ ਮਤਲਬ ਸਾਰੇ ਸਾਰੇ ਧੰਦੇ ਜੀ।
10: ਜਿਹੜਾ ਇੱਕ ਸਾਡੇ ਸਮਾਜ ਦੇ ਵਿੱਚ ਭ੍ਰਿਸ਼ਟਾਚਾਰ ਦਾ ਇੰਨਾ ਜ਼ਿਆਦਾ ਬੋਲਬਾਲਾ ਜਿਹੜਾ ਹੋਇਆ ਹੈ, ਮੈਂ ਪਿੱਛੇ ਜੇ ਤੁਸੀਂ ਸ਼ਾਇਦ ਦੇਖਿਆ ਹੋਵੇ, ਦੇਸ਼ ਦੇ ਆਪਣੇ ਦੇ ਪ੍ਰਸਿੱਧ ਪੱਤਰਕਾਰ ਨੇ ਕਰਨ ਥਾਪਰ, ਉਹਨਾਂ ਨੇ ਇੱਕ IAS ਅਫਸਰ ਹੋਏ ਨੇ ਮਿਸਟਰ ਸਕਸੈਨਾ, ਉਹ ਜਿਹੜੀ IAS ਅਫਸਰਾਂ ਦੀ ਟ੍ਰੇਨਿੰਗ ਇੰਸਟੀਚਿਊਟ ਹੈ ਮਸੂਰੀ, ਉਹਦੇ ਡਾਇਰੈਕਟਰ ਰਹੇ ਨੇ, ਹੈਡ ਰਹੇ ਨੇ। ਉਹਨਾਂ ਨੂੰ ਪੁੱਛਿਆ ਕਰਨ ਥਾਪਰ ਨੇ ਵੀ ਤੁਸੀਂ ਤਾਂ ਉੱਥੇ ਟ੍ਰੇਨਿੰਗ ਦਿੱਤੀ ਹੈ, ਸਾਰੇ ਮੁਲਕ ਦੇ ਬਿਊਰੋਕਰੇਟਸ ਦਾ ਸੁਭਾਅ ਜਾਣਦੇ ਹੋ, ਤੇ ਸਭ ਤੋਂ ਕਰਪਟ ਜਿਹੜੇ ਹੈ ਅਫਸਰ ਕਿਹੜੀ ਸਟੇਟ ਦੇ ਹੈ? ਤਾਂ ਉਹਨਾਂ ਨੇ ਕਿਹਾ, ਕਹਿੰਦੇ ਜੀ ਵੀ ਇੱਕ ਤਾਂ ਨੌਰਥ ਈਸਟ ਨੰਬਰ 1 ਤੇ ਉਹਨਾਂ ਨੇ ਕਿਹਾ, ਦੂਜਾ ਦੂਜੀਆਂ ਸਟੇਟਾਂ ਦੇ ਵਿੱਚ ਨੋਰਮਲ ਸਟੇਟਾਂ ਦੇ ਵਿੱਚ ਨੌਰਥ ਈਸਟ ਹਮੇਸ਼ਾ ਰਿਸਟਾਰਟ ਰਿਹਾ, ਦੂਜੀਆਂ ਸਟੇਟਾਂ ਦੇ ਵਿੱਚ ਪੰਜਾਬ ਕਹਿੰਦੇ ਜੀ ਨੰਬਰ 1 ਹੈ, ਮਤਲਬ ਪੰਜਾਬ ਕਰਪਸ਼ਨ 'ਚ ਵੀ ਨੰਬਰ 1, ਕਰਜ਼ੇ 'ਚ ਵੀ ਤਕਰੀਬਨ ਨੰਬਰ 1, ਨਸ਼ਿਆਂ 'ਚ ਵੀ ਨੰਬਰ 1, ਇਹ ਅਸੀਂ ਮਤਲਬ ਕਿੱਥੇ, ਅਸੀਂ ਬਹਾਦਰੀ 'ਚ ਨੰਬਰ 1, ਮੈਡਲ ਲੈਣ 'ਚ ਨੰਬਰ 1, ਫੌਜ ਦੇ ਵਿੱਚ ਭਰਤੀ ਹੋਣ 'ਚ ਨੰਬਰ 1 ਸੀਗੇ, ਦਲੇਰ ਜੋ ਬਹਾਦਰੀ ਦੇ ਕਿਸੇ ਸਭ ਕੁਛ ਹੁਣ ਅਸੀਂ ਨੰਬਰ 1 ਕਿੱਧਰ ਨੂੰ ਜਾ ਰਹੇ?
11: ਦੇਖੋ ਇੱਕ ਗੱਲ ਸਮਝਣ ਵਾਲੀ ਹੈ ਕਿ ਨੌਰਥ ਈਸਟ ਵੀ ਡਿਸਟਰਬਡ ਸੀ, ਪੰਜਾਬ ਵੀ ਡਿਸਟਰਬਡ ਰਿਹਾ, JNK ਵੀ, ਇਹਦੇ ਪਿੱਛੇ ਅਸਲ ਦੇ ਵਿੱਚ ਸਟੇਟ ਵੀ ਹੁੰਦੀ ਹੈ, ਕਰਪਸ਼ਨ ਹੈ ਜਿਹੜੀ, ਜਿਹੜਾ ਭ੍ਰਿਸ਼ਟਾਚਾਰ ਹੈ, ਕੋਈ ਬੰਦਾ ਭ੍ਰਸ਼ਟ ਹੈ, ਝੁੱਗੀ ਚ ਰਹਿੰਦਾ ਕਿਤੇ, 12-12 ਕੋਚ ਕੋਈ ਹੋਰ ਬੰਦਾ ਨੀ, ਭ੍ਰਸ਼ਟ ਕਿੰਨਾ ਹੋ ਜਾਊਗਾ? ਭ੍ਰਿਸ਼ਟਾਚਾਰ ਵੀ ਤਾਂ ਉੱਥੇ ਹੁੰਦਾ ਜਿੱਥੇ ਕੋਈ ਨੈਟਵਰਕ ਹੈ। ਸਾਡੀ ਟ੍ਰੈਜਡੀ ਅੱਜ ਦੀ ਡੇਟ ਚ ਮੈਂ ਦੇਖ ਰਿਹਾ, ਬਹੁਤ ਸਾਰੇ ਵੱਡੇ ਵੱਡੇ ਸਾਡੇ ਅਫਸਰ ਜਿਹੜੇ ਰਿਟਾਇਰ ਹੋਏ ਨੇ, ਜਿਹੜੇ ਲਗਭਗ ਮੈਂ ਸਮਝਦਾ 80-90% ਉਹਨਾਂ ਚ ਚੰਗਿਆਈਆਂ ਨੇ, 20% ਔਗਣ ਨੇ,
10: ਬਿਲਕੁਲ।
11: ਉਹ ਸਭਨਾਂ ਦੀ ਸਮੱਸਿਆ ਕੀ ਹੈ, ਤੁਸੀਂ ਦੇਖੋਗੇ ਇਸ ਗੱਲ ਨੂੰ ਕਿ ਅਸੀਂ ਇਹ ਆਪਣਾ ਜਿਹੜਾ ਔਗਣ ਹੈ ਅਸੀਂ ਉਹਨੂੰ ਦੂਰ ਨਹੀਂ ਦੇਖ ਰਹੇ। ਉਹ ਸਭਨਾਂ ਨੂੰ ਲੱਗਦਾ ਹੈ ਕਿ ਯਾਰ ਇਹ ਕੀ ਹੋ ਗਿਆ ਸਾਡੇ ਨਾਲ, ਇਹ ਧੋਖਾ ਜਿਹਾ ਕਿਵੇਂ ਹੋ ਗਿਆ, ਅਸੀਂ ਇਹਨੂੰ ਐਂ ਸੈੱਟ ਕਰ ਦਾਂਗੇ ਇਸ ਚੀਜ਼ ਨੂੰ। ਮਤਲਬ ਉਹ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ ਤੁਹਾਡੀਆਂ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੂੰ ਯੂਜ਼ ਕੀਤਾ ਜਾ ਰਿਹਾ। ਤੁਸੀਂ ਜਿੰਨੀ ਸੋਸ਼ਲ ਮੀਡੀਆ 'ਤੇ ਨੈਗੇਟਿਵਿਟੀ ਦੇਖੋਗੇ, ਜਿੰਨੀ ਫੈਲਾਈ ਜਾ ਰਹੀ ਹੈ, ਸਾਰੇ ਡਾਇਗਨੋਸਟਿਕ, ਮੈਨੂੰ ਹਰਚਰਨ ਬੈਂਸ ਨੇ ਕਿਹਾ ਕਿ ਡਾਇਗਨੋਸਟਿਕ ਸੈਂਟਰ ਸਾਰੇ ਤੁਸੀਂ ਖੋਲ੍ਹੀ ਬੈਠੇ ਹੋ, ਇਲਾਜ ਕੋਈ ਨਹੀਂ ਦੱਸਦਾ, ਇਲਾਜ ਅਸੀਂ ਦੂਜਿਆਂ ਦਾ ਕਰਨਾ ਚਾਹੁੰਦੇ ਹਾਂ
10: ਜੀ।
11: ਮਤਲਬ ਉਹ ਇੰਨਾ ਸੌਖਾ ਜਿਹਾ, ਇੰਨਾ ਕੰਫਰਟ ਜ਼ੋਨ ਜਿਹਾ ਬਣਾ ਕੇ ਸਾਡੇ ਅੰਦਰ ਕਰਪਸ਼ਨ ਜਾਂ ਹੋਰ ਚੀਜ਼ਾਂ ਆਈਆਂ, ਉਹ ਸ਼ਰੀਕੇ 'ਚ ਫਸੀਆਂ ਨੇ, ਅਸੀਂ ਦੋਸ਼ ਦੂਜਿਆਂ 'ਚ ਲੱਭ ਰਹੇ ਹਾਂ। ਜਿੰਨੀ ਦੇਰ ਅਸੀਂ ਦੂਜਿਆਂ 'ਚ ਦੋਸ਼ ਲੱਭੀ ਜਾਵਾਂਗੇ, ਹੁਣ ਤਾਂ ਪੁਜੀਸ਼ਨ ਹੀ ਖੈਰ ਐਕਸਟ੍ਰੀਮ ਆ ਗਈ ਹੈ, ਹੁਣ ਤਾਂ ਜਿਵੇਂ ਘਰ ਨੂੰ ਅੱਗ ਲੱਗੀ ਹੋਵੇ ਅਸੀਂ ਥਿਊਰੀਆਂ ਘੜ ਰਹੇ ਹੋਵੇ ਵੀ ਅੱਗ ਲਾਈ ਕਿਹਨੇ ਹੈ, ਉਹਨੂੰ ਬੁਝਾਉਣ ਦਾ ਮਸਲਾ ਹੁਣ ਤਾਂ, ਹੁਣ ਮਤਲਬ ਉਹਦੇ ਕਾਰਨ ਵੀ ਲੱਭਣ ਦੀ ਐਡੀ ਗੱਲ ਨਹੀਂ ਰਹੀ, ਕਿਉਂਕਿ ਸਾਹਮਣੇ ਹੀ ਆ ਗਿਆ ਸਾਰਾ ਕੁਛ। ਪਰ ਇਹ ਹੈ ਕਿ ਅਲਟੀਮੇਟ ਸੁਧਾਰਨਾ ਆਪਣੇ ਆਪ ਨੂੰ ਪੈਣਾ, ਜੇ ਸਾਡੇ ਘਰ ਦੇ ਵਿੱਚ ਗੰਦ ਪਿਆ ਸਫਾਈ ਸਾਨੂੰ ਹੀ ਕਰਨੀ ਪੈਣੀ, ਪਰ ਜੇ ਮੇਰੇ ਮਨ 'ਚ ਗੰਦ ਪਿਆ ਹੋਇਆ ਤਾਂ ਮੈਨੂੰ ਹੀ ਕਰਨੀ ਪਊਗੀ। ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਨਾ ਵੀ ਇੱਕ ਵਾਰ ਮੈਨੂੰ ਤੁਸੀਂ ਸਟੇਅਰਿੰਗ ਫੜਾ ਦਿਓ, ਮੈਂ ਗੱਡੀ ਨੂੰ ਚਲਾ ਦੂੰ। ਐਕਚੁਲੀ ਗੱਡੀ ਦੀ ਸਮਝਣ ਵਾਲੀ ਗੱਲ ਇਹ ਹੈ ਕਿ ਗੱਡੀ ਨਹੀਂ ਖਰਾਬ, ਅਸੀਂ ਰਸਤੇ ਹੀ ਗਲਤ ਤੇ ਲਿਜਾ ਰਹੇ ਹਾਂ ਗੱਡੀ ਨੂੰ। ਪਹਿਲਾਂ ਲੱਗਦਾ ਸੀ ਵੀ ਡਰਾਈਵਰ ਖਰਾਬ ਹੈ, ਫਿਰ ਸਮਝ ਆਈ ਕਿ ਗੱਡੀ ਉਹ ਖਰਾਬ ਹੈ, ਹੁਣ ਸਮਝ ਆ ਰਹੀ ਹੈ ਰਸਤਾ ਹੀ ਗਲਤ ਬਣਿਆ ਹੋਇਆ। ਸੋ ਇਸ ਕਰਕੇ ਇਹਨੂੰ ਸਮਝਣ ਦੀ ਜ਼ਰੂਰਤ ਹੈ, ਜਿੰਨੀ ਦੇਰ ਅਸੀਂ ਇਹਨੂੰ ਨਹੀਂ ਸਮਝਦੇ ਉਨੀ ਦੇਰ ਇਵੇਂ ਹੀ ਚੱਲਣਾ। ਤੁਸੀਂ ਦੇਖੋ ਵੀ ਸਾਰੇ ਬੰਦੇ ਬਾਹਰ ਚਲੇ ਗਏ ਸਾਡੇ, ਬਾਹਰ ਬੈਠੇ ਪੰਜਾਬ ਲਈ ਤੜਫੀ ਜਾਂਦੇ ਨੇ, ਜਿਹੜੇ ਪੰਜਾਬ 'ਚ ਬੈਠੇ ਨੇ ਬਾਹਰ ਜਾਣ ਲਈ ਤੜਫ ਰਹੇ ਨੇ। ਜਿਹੜਾ ਆਪਣੇ ਆਪ 'ਚ ਟਿਕਾ ਹੈ, ਆਪਣੇ ਆਪ ਨੂੰ ਸਮਝਣ ਦੀ ਜਿਹੜੀ ਮਤਲਬ ਜਿਹੜੀ ਆਤਮ ਗਿਆਨ ਦੀ ਪਰੰਪਰਾ ਸੀਗੀ, ਜਿਹੜੇ ਵੇਦਾਂ ਤੋਂ ਚੱਲੀ ਹੋਈ ਹੈ ਪੰਜਾਬ ਦੇ ਵਿੱਚ, ਕੋਈ ਨਵੀਂ ਚੀਜ਼ ਨਹੀਂ ਹੈ, ਕੋਈ ਅਸੀਂ ਅਫਰੀਕਨ ਟ੍ਰਾਈਬਸ ਵਰਗੇ ਨਹੀਂ ਹਾਂ ਕਿ ਜਿਹੜੇ ਸਿੱਧੇ ਹੀ ਜੰਗਲਾਂ 'ਚੋਂ ਜਾਦੂ ਮੰਤਰ ਵਾਲੇ ਸੀ, ਸਾਡੇ ਤਾਂ ਬਹੁਤ ਵੱਡੀਆਂ ਵੱਡੀਆਂ ਪਰੰਪਰਾਵਾਂ ਹੋਈਆਂ ਨੇ, ਵੱਡੀਆਂ ਡਿਬੇਟਸ ਹੋਈਆਂ ਨੇ ਸਾਰੀ ਦੁਨੀਆਂ ਤੋਂ ਵੱਡੀਆਂ। ਸਭ ਤੋਂ ਜ਼ਿਆਦਾ ਭਾਸ਼ਾਵਾਂ ਵਾਲੇ ਲੋਕ ਇੱਥੇ ਆਏ ਨੇ, ਸਭ ਤੋਂ ਜ਼ਿਆਦਾ ਧਰਮਾਂ ਵਾਲੇ ਵਿਚਾਰਾਂ ਵਾਲੇ ਲੋਕ ਇੱਥੇ ਆਏ ਨੇ। ਮਤਲਬ ਜੇ ਤੁਸੀਂ ਪੁਰਾਣੀਆਂ ਕਿਤਾਬਾਂ ਪੜ੍ਹੋ, ਸਿਰ ਝੁੱਕ ਜਾਂਦਾ ਤੁਹਾਡਾ। ਮਤਲਬ ਪਤੰਜਲੀ ਵਰਗੇ, ਯੋਗਾ ਵਰਗੇ, ਮਤਲਬ ਕੋਈ ਮਤਲਬ ਅਸ਼ਟਅਧਿਆਈ ਇੱਥੇ ਪਾਨਣੀ ਨੇ ਲਿਖੀ, ਮਤਲਬ ਤੁਸੀਂ ਈਵਨ ਆ ਮਹਾਂਭਾਰਤ ਨਾਲ ਪੰਜਾਬ ਆਪਣੇ ਕੁਰੂਕਸ਼ੇਤਰ ਹੁਣ ਹਰਿਆਣੇ 'ਚ ਗਿਆ ਨਾ, ਪੰਜਾਬ 'ਚ ਹੀ ਸੀ ਨਾ ਸਾਰੇ ਦਾ ਸਾਰਾ। ਸੋ ਜੇ ਤੁਸੀਂ ਦੇਖੋਗੇ ਕਿ ਬਹੁਤ ਵੱਡਾ ਐਕਸਪੀਰੀਅੰਸ ਹੈ। ਇੱਕ ਤਾਂ ਅਸੀਂ ਜਿਹੜੀ ਐਜੂਕੇਸ਼ਨ ਅੰਗਰੇਜ਼ਾਂ ਵਾਲੀ ਆ ਗਈ ਉਹਦੇ ਨਾਲ ਅਸੀਂ ਬ੍ਰੇਕ ਕਰਤਾ ਉਹ, ਅਤੇ ਧਰਮ ਨੂੰ ਅਸੀਂ ਇਸ ਕਰਕੇ ਛੱਡਤਾ ਕਿ ਉਹ ਗੁੰਡਿਆਂ ਦੇ ਹੀ ਬਸ ਪੈ ਗਿਆ ਲਗਭਗ। ਪੜ੍ਹੇ ਲਿਖੇ ਬੰਦਿਆਂ ਨੇ ਸਮਝ ਲਿਆ ਵੀ ਸਾਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈ, ਇਹ ਤੋਂ ਬਿਨਾਂ ਹੀ ਸਾਡਾ ਕੰਮ ਸਰਜੂਗਾ। ਉਹ ਕਬਜ਼ਾ ਉੱਥੇ ਸਾਰੇ ਉਹਨੇ ਸੋਰਸ ਨੇ ਜਿਹੜੇ ਲੋਕਾਂ ਦੇ ਸਾਧਨ ਤਾਂ ਉੱਥੇ ਹੀ ਜਾਂਦੇ ਨਾ ਆਖਿਰਕਾਰ। ਸੋ ਇਹ ਮੇਰਾ ਖਿਆਲ ਇਹ ਹੈ ਕਿ ਇੱਕ ਬਹੁਤ ਵੱਡਾ ਕਹਿ ਲਓ ਐਕਸਪੈਰੀਮੈਂਟ ਸਾਡੇ ਨਾਲ ਹੋਇਆ ਔਰ ਅਸੀਂ ਉਹਦਾ ਧੋਖਾ ਖਾ ਗਏ ਹਾਂ। ਪਰ ਇਹਦਾ ਹੋਰ ਕੋਈ ਰਸਤਾ ਨਹੀਂ ਹੈ ਜੇ ਅਸੀਂ ਆਪਣੀ ਪੋਜ਼ਿਟਿਵਿਟੀ ਨੂੰ ਨਹੀਂ ਸੰਭਾਲਦੇ, ਆਪਣੇ ਆਪ ਨੂੰ ਇੱਕ ਦੂਜੇ ਨੂੰ ਪੋਜ਼ਿਟਿਵਲੀ ਨਹੀਂ ਜੁੜਦੇ। ਅਸੀਂ ਲੱਭਦੇ ਹਾਂ ਕਿ ਦੂਜਾ ਤਾਂ 100% ਹੀ ਠੀਕ ਹੋਵੇ, ਮੇਰੀਆਂ ਥੋੜ੍ਹੀ ਜਿਹੀਆਂ ਗਲਤੀਆਂ ਨੇ ਤਾਂ ਕੋਈ ਗੱਲ ਨਹੀਂ, ਇੱਦਾਂ ਨਹੀਂ ਚੱਲਣਾ ਕੰਮ। ਇਹ ਤਾਂ ਆਪਣੇ ਆਪ ਤੋਂ ਹੀ ਠੀਕ ਕਰਨਾ ਪਊਗਾ। ਚਾਹੇ ਇੱਕ ਬੰਦਾ ਜਿਹੜਾ ਇੱਕ ਵੀ ਠੀਕ ਕਰ ਲਊਗਾ, ਉਹ ਨਾਲ ਦੇ ਨੂੰ ਵੀ ਜੇ ਠੀਕ ਕਰਨ ਲੱਗ ਜਾਵੇ, ਤਾਂ ਜਿੰਨੀ ਦੇਰ ਅਸੀਂ ਆਪਣੇ ਆਪੇ ਨੂੰ ਪਛਾਣਦੇ ਨਹੀਂ ਕਿ ਸਾਡੇ 'ਚ ਕਿੱਥੇ ਨੁਕਸ ਹੈਗਾ, ਉਨੀ ਦੇਰ ਗੱਲ ਨਹੀਂ ਬਣਨੀ। ਪਰ ਇਹ ਕਿ ਹੁਣ ਅਸੀਂ ਬਹੁਤ ਇੱਕ ਅਜੀਬ ਅਵਸਥਾ ਦੇ ਵਿੱਚ ਫਸੇ ਹੋਏ ਹਾਂ ਕਿ ਜਿਹੜੇ ਮੇਰੇ ਔਗਣ ਵੀ ਨੇ ਮੈਂ ਦੂਜਿਆਂ ਦੇ ਨਾਂ ਲਾ ਦਿੰਦਾ, ਉਹ ਬੜੇ ਸੌਖਾ ਕੰਮ ਹੈ ਇਹ। ਔਰ ਉਹਦੇ 'ਚ ਸਾਰੇ ਦੇ ਸਾਰੇ ਮਤਲਬ ਉਹ ਤੁਸੀਂ ਚਾਹੇ ਰਿਲੀਜੀਅਸ ਕਮਿਊਨਿਟੀਜ਼ ਨੇ, ਚਾਹੇ ਉਹ ਰੂਰਲ ਕਮਿਊਨਿਟੀਜ਼ ਨੇ, ਚਾਹੇ ਉਹ ਬਿਜ਼ਨਸ ਕਮਿਊਨ, ਸਭ ਦੇ ਸਭ ਬੇਚੈਨ, ਅਪਸੈਟ, ਦੁਖੀ, ਅਤੇ ਸਾਰਾ ਦੋਸ਼ ਇੱਕ ਦੂਜੇ ਦੇ ਸਿਰ ਮੜ ਰਹੇ ਨੇ, ਔਰ ਉਹਦੇ 'ਚ ਆਪਣੇ ਸਾਹਮਣੇ ਰਿਜ਼ਲਟ ਸਾਨੂੰ ਦਿਖ ਰਹੇ ਨੇ।
10: ਅੱਛਾ ਪ੍ਰੈਸ ਸਾਹਿਬ, ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਸਾਡੀ ਲੀਡਰਸ਼ਿਪ ਦੀ, ਚਾਹੇ ਸਮਾਜਿਕ ਹੋਵੇ, ਧਾਰਮਿਕ ਹੋਵੇ, ਰਾਜਨੀਤਿਕ ਹੋਵੇ, ਪਰ ਸਾਡੀ ਟ੍ਰੈਜਡੀ ਇਹ ਦਿਸਦੀ ਹੈ ਜਿਵੇਂ ਵਾੜ ਹੀ ਖੇਤ ਨੂੰ ਖਾ ਰਹੀ। ਇੱਕ ਕਹਾਵਤ ਹੈ ਵੀ ਉਹ ਲੀਡਰਸ਼ਿਪ 'ਤੇ ਇਸ ਤਰ੍ਹਾਂ ਦਾ ਮਤਲਬ ਭੁਲੇਖਾ ਪੈਂਦਾ ਵੀ ਇਹ ਕੋਈ ਸੇਧ ਦੇਣ ਦੀ ਬਜਾਏ ਲੱਗਦਾ ਵੀ ਖੁਦ ਹੀ ਖੂਜ ਸਿੱਟ ਰਹੇ ਹੋਣ ਜਿਵੇਂ ਸਾਰੇ ਕਾਸੇ ਨੂੰ।
11: ਉਹਨਾਂ ਨੂੰ ਲੱਗਣ ਲੱਗ ਗਿਆ ਨਾ ਵੀ ਇਹ ਫਲ ਜਾਂਦਾ ਪਾਪ ਹੈ ਜਿਹੜਾ ਇਹ, ਜਦੋਂ ਇਹਦਾ ਉਹ ਕਹਿੰਦੇ ਨਾ ਵੀ ਤੁਸੀਂ ਪਾਪੀ ਨੂੰ ਸਜ਼ਾ ਦੇਖੋ ਨਾ ਮਿਲਦੀ। ਹੁਣ ਇਹ ਵੀ ਉਹ ਨਰਕ ਸਵਰਗ ਵਾਲੇ ਤਾਂ ਇਸ਼ੂ ਖਤਮ ਹੋ ਗਏ, ਕੋਰਟਾਂ ਨੇ ਕੰਪਰੋਮਾਈਜ਼ ਹੋ ਗਈਆਂ, ਆਲੇ ਦੁਆਲੇ ਜੇ ਨਿਗਾਹ ਮਾਰੋਗੇ ਤੁਸੀਂ ਠੱਗੇ ਹੀ ਤਾਂ ਫੜ ਰਹੇ ਨੇ, ਇਹ 'ਚ ਕੋਈ ਰੌਲਾ ਨਹੀਂ ਹੈ। ਪਰ ਘੱਟੋ ਘੱਟ ਇਹ ਤਾਂ ਕੋਈ ਤਹੱਈਆ ਕਰਨ ਬੰਦੇ ਵੀ, ਅਸੀਂ ਨਹੀਂ ਕਰਨਾ ਭਾਈ ਇਹ ਕੰਮ। ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਦੂਜੇ ਨੂੰ ਤਾਂ ਠੱਗੀ ਮਾਰਨ ਦਾ ਹੱਕ ਨਹੀਂ, ਮੈਨੂੰ ਚਾਹੀਦਾ। ਇਹੀ ਪੋਲੀਟੀਕਲ ਪਾਰਟੀਆਂ ਇਹੀ ਕਰ ਰਹੀਆਂ ਨੇ ਕਿ ਮੈਨੂੰ ਬਿਠਾ ਦਿਓ ਤੁਸੀਂ, ਮੈਂ ਉਹ ਸਾਰੀ ਸਿਕਿਉਰਿਟੀ ਹੋਰ, ਮਤਲਬ ਜਦੋਂ ਪ੍ਰਚਾਰ ਕਰਨ ਆਉਣਗੇ ਉਹ ਕਹਿਣਗੇ ਵੀ ਬਿਲਕੁਲ ਗਲਤ ਦੂਜਿਆਂ ਨੇ ਕਰਿਆ ਸਾਰਾ, ਸਾਨੂੰ ਬਿਠਾਓ, ਅਸੀਂ ਉਹਨਾਂ ਤੋਂ ਬੈਟਰ ਕਰਕੇ ਦਿਖਾ ਦਾਂਗੇ। ਇਹੀ ਹੈ ਨਾ, ਇਹੀ ਵੇਚਿਆ ਜਾ ਰਿਹਾ। ਔਰ ਮਤਲਬ ਤੁਸੀਂ 15 ਸਾਲਾਂ ਦੇ ਪਿਛਲੇ 20 ਸਾਲਾਂ ਦੇ ਮੈਨੀਫੈਸਟੋ ਚੱਕ ਕੇ ਦੇਖ ਲਓ, ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਵੀ ਸਾਡੇ ਵਰਗੇ ਪ੍ਰੋਫੈਸਰ ਹੀ ਲਿਖ ਕੇ ਦੇ ਦਿੰਦੇ ਨੇ, ਬੜੇ ਸੋਹਣੇ, ਉਹ ਓਨੇ ਕੁ 'ਚ ਹੀ ਖੁਸ਼ ਨੇ ਉਹ। ਮਤਲਬ ਕੋਈ ਵੀ ਬੰਦਾ ਜਿਹੜਾ ਵੀ ਪੰਜਾਬੀ ਜਿਹੜਾ ਕ੍ਰਾਈਸਿਸ, ਜਿਹੜਾ ਨੈਤਿਕ ਕ੍ਰਾਈਸਿਸ ਆਇਆ ਹੈ ਕਿ ਕੋਈ ਵੀ ਆਪਣੇ ਆਪ 'ਤੇ ਨਿਗਾਹ ਨਹੀਂ ਮਾਰ ਰਿਹਾ ਕਿ ਮੈਂ ਕਿੰਨਾ ਕੁ ਕੰਟਰੀਬਿਊਟ ਕਰ ਰਿਹਾ ਨੈਗੇਟਿਵਲੀ ਜਾਂ ਪੋਜ਼ਿਟਿਵਲੀ। ਪਰ ਜਿੰਨੇ ਆਪਣੇ ਮੀਡੀਆ ਹਾਊਸਿਸ, ਜਿੰਨੇ ਸਾਡੇ ਚਿੰਤਕ ਚੁੰਤਕ ਸਾਰੇ ਤੁਰੇ ਫਿਰਦੇ ਨੇ, ਤੁਸੀਂ ਉਹਨਾਂ ਦੇ ਉੱਪਰ ਨਿਗਾਹ ਮਾਰ ਕੇ ਦੇਖਿਓ ਵੀ ਕਿੰਨੇ ਕੁ ਤੁਹਾਨੂੰ, ਮੈਨੂੰ ਤਾਂ ਨਹੀਂ ਕੋਈ ਲੱਭਿਆ ਜੇ, ਜਿਹੜਾ ਆਪਣੇ ਆਪ ਨੂੰ ਵੀ ਇਹ ਲੱਭਦਾ ਹੋਵੇ ਕਿ ਯਾਰ ਮੇਰੇ 'ਚ ਤਾਂ ਨਹੀਂ ਕਿਤੇ ਕੋਈ ਗੜਬੜ, ਮੈਂ ਕਿਤੇ ਹੋਰ ਇਸ ਜਿਹੜੀ ਅੱਗ ਹੈ ਇਹਦੇ 'ਤੇ ਮੈਂ ਪਾਣੀ ਪਾ ਰਿਹਾ ਕਿ ਪੈਟਰੋਲ ਤਾਂ ਨਹੀਂ ਸਿੱਟ ਰਿਹਾ ਮੈਂ। ਜਦੋਂ ਇੰਨਾ ਕੁ ਦੇਖਣ ਲੱਗ ਗਏ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਦਾਇਰੇ ਸੀਮਿਤ ਬਣਾ ਲਏ ਕਿ ਮੇਰਾ ਇੰਨਾ ਕੁ ਦਾਇਰਾ, ਇਹਨੂੰ ਮੈਂ ਪਾਲਣਾ, ਇਹਦੇ ਸਿਰ 'ਤੇ ਪਤਾ ਨਹੀਂ ਮੈਂ ਕੀ ਕਰ ਲਊਂਗਾ, ਦੂਜੇ ਨੂੰ ਮੈਂ ਖਤਮ ਕਰ ਦਿਆਂ। ਇਹ ਹੈ, ਇਹ ਬੇਸਿਕਲੀ ਭੇਡੂਆਂ ਵਾਲੀ ਪ੍ਰਵਿਰਤੀ ਹੈ। ਇਹ ਤੋਂ ਜਿੰਨੀ ਦੇਰ ਬਾਹਰ ਨਹੀਂ ਨਿਕਲਦੇ ਪੰਜਾਬੀ, ਉਨੀ ਦੇਰ ਇਹਨਾਂ ਨੂੰ ਕਿਸੇ ਦੁਸ਼ਮਣ ਦੀ ਲੋੜ ਹੀ ਨਹੀਂ, ਖੁਦ ਹੀ ਇੱਕ ਦੂਜੇ ਦਾ ਨੁਕਸਾਨ ਕਰੀ ਜਾਣਗੇ। ਸਾਡੇ ਇੱਥੇ ਇੱਕ ਵਾਈਸ ਚਾਂਸਲਰ ਸੀਗੇ, ਸਿੱਖ ਸਕਾਲਰ ਸੀ, ਬੜੇ ਵਧੀਆ, ਉਹਨਾਂ ਨੇ ਮੈਨੂੰ ਗੱਲ ਦੱਸੀ, ਮੈਂ ਖੁਦ ਵੀ ਦੇਖਿਆ। ਉਹ ਕਹਿੰਦੇ ਅਸੀਂ ਕਿਸੇ ਗੁਰਦੁਆਰੇ

0: ਵਿਰੋਧੀ ਵੀ ਹੈ, ਇਹ ਥੋੜ੍ਹਾ ਵੀ ਉਹ ਅਸੀਂ ਮਤਲਬ ਜਿਹੜੀਆਂ ਸਾਡੇ ਡਿਫਰੈਂਸਿਸ ਨੇ, ਜਿਹੜਾ ਇਹ ਹੈ ਕਿ ਜਾਂ ਮਤਲਬ ਮੈਂ ਵੀ ਹੋ ਸਕਦਾ ਦੂਜਾ ਵੀ ਹੋ ਸਕਦਾ, ਅਸੀਂ ਉਹਨੂੰ ਉਹਦੇ ਤੋਂ ਅੱਗੇ ਲੰਘੇ ਹਾਂ, ਅਸੀਂ ਆਈਦਰ ਔਰ ਦਾ ਬਣਾ ਦਿੱਤਾ ਕਿ ਜਾਂ ਦਿਨ ਹੋ ਸਕਦੀ ਹੈ ਜਾਂ ਰਾਤ ਹੋ ਸਕਦਾ ਹੈ, ਜਾਂ ਮੌਤ ਹੋ ਸਕਦੀ ਹੈ ਜਾਂ ਜ਼ਿੰਦਗੀ ਹੋ ਸਕਦੀ ਹੈ। ਇਹ ਕੰਟਰਾਡਿਕਸ਼ਨਸ ਨਹੀਂ ਹਨ ਪੰਜਾਬੀਆਂ ਦੀਆਂ ਆਪਸ ਵਿੱਚ, ਜਿੰਨੀ ਦੇਰ ਇਹਨੂੰ ਨਹੀਂ ਛੱਡਦੇ, ਇੰਨਾ ਨਹੀਂ ਸਮਝਦੇ ਕਿ ਚਲੋ ਦੂਆ 20% ਗਲਤ ਹੈ, ਮੈਂ 30% ਹਾਂ, ਇਹਨੂੰ ਪਾਸੇ ਰੱਖ ਕੇ ਜਿਹੜੀ ਬਾਕੀ ਸਾਂਝ ਹੈ ਉਹ ਤਾਂ ਪਾਲ ਲੈਣ ਨਾ। ਜਦੋਂ ਇੱਦਾਂ ਦੇਖਣ ਲੱਗ ਗਏ, ਔਰ ਜਦੋਂ ਆਪਣੇ ਵੱਲ ਦੇਖਣ ਲੱਗ ਗਏ ਕਿ ਯਾਰ ਮੇਰੇ 'ਚ ਜਿਹੜਾ ਨੁਕਸ ਹੈ ਮੈਂ ਤਾਂ ਦੂਰ ਕਰ ਲਾਂ, ਪਰ ਇੰਨੇ ਕੁ ਨਾਲ ਠੀਕ ਹੋ ਜਾਊਗਾ, ਪਰ ਇਹ ਕੋਈ ਸੁਣ ਕੇ ਨਹੀਂ ਰਾਜੀ।
1: ਅੱਛਾ ਪ੍ਰੈਸ ਸਾਹਿਬ, ਫਿਰ ਇਹਦੇ ਨਾਲ ਜਿਹੜੀ ਗੱਲ ਆ ਜਾਂਦੀ ਹੈ, ਬੰਦਾ ਦੂਜਿਆਂ ਤੇ ਦੋਸ਼ ਮੜਦਾ ਹੈ, ਤੇ ਜਦੋਂ ਤੁਸੀਂ ਉਹਦੇ ਨਾਲ ਗੱਲ ਕਰੋ ਲੱਗਦਾ ਵੀ ਚਿੰਤਾ ਸਭ ਤੋਂ ਜ਼ਿਆਦਾ ਇਸੇ ਨੂੰ ਹੈ।
0: ਬਿਲਕੁਲ, ਇਹ ਸੱਚੀ ਹੈ,
1: ਕਿਉਂ
0: ਇਹ ਸੱਚੀ ਹੈ, ਚਿੰਤਾ ਹੈਗੀ ਹੈ, ਇਹ ਨਹੀਂ ਕਿ ਝੂਠੀ ਚਿੰਤਾ ਨਹੀਂ ਹੈ ਲੋਕਾਂ ਨੂੰ, ਸਾਡਿਆਂ ਨੂੰ ਸੱਚੀ ਚਿੰਤਾ ਹੈ, ਪਰ ਕਿਉਂਕਿ ਇੱਕ ਤਾਂ ਕੁਦਰਤ ਨਾਲੋਂ ਟੁੱਟ ਗਏ, ਸਮਾਜ ਨਾਲੋਂ ਟੁੱਟ ਗਏ, ਅਸੀਂ ਉਹਦੇ ਚ ਫਰਸਟ੍ਰੇਸ਼ਨ ਦੇ ਵਿੱਚ ਟੱਕਰਾਂ ਮਾਰਦੇ ਫਿਰਦੇ ਹਾਂ ਕੰਧਾਂ ਦੇ ਵਿੱਚ। ਤੁਸੀਂ ਮੈਨੂੰ ਦੱਸੋ, ਸਾਰੇ ਬਿਊਰੋਕਰੈਟਸ, ਸਾਰੀ ਪੋਲੀਟਿਕਸ, ਆਹ ਹੁਣ ਵੀ ਚੱਲਣਾ ਹੁਣ ਆਉਣ ਵਾਲੇ ਸਮੇਂ ਚ ਕਿ ਜੇ ਇਥਨੋਲ ਵਧਾ ਦੇਣੀ ਹੈ, ਪਾਣੀ ਖਤਮ ਹੋ ਜਾਣਾ, ਜੇ ਹੈ ਪੰਜਾਬ ਦੀ ਧਰਤੀ ਉੱਜੜ ਗਈ, ਪਾਣੀ ਉੱਜੜ ਗਿਆ, ਮੀਂਹ ਤਾਂ ਹਰ ਸਾਲ ਪੈਂਦੇ ਨੇ, ਰੇਨ ਵਾਟਰ ਹਾਰਵੈਸਟਿੰਗ ਕਿਉਂ ਨਹੀਂ ਕਰ ਸਕਦੇ ਅਸੀਂ? ਇੰਨਾ ਇੰਨੀ ਬਾਰਿਸ਼ ਆਉਂਦੀ ਹੈ, ਇੰਨਾ ਪਿਓਰੈਸਟ ਪਾਣੀ ਹੈ ਜਿਹੜਾ ਮਿਲਦਾ ਹੈ, ਕੋਈ ਬਿਊਰੋਕਰੈਟ, ਕੋਈ ਸਰਕਾਰ, ਕੋਈ ਪੋਲੀਟੀਕਲ ਪਾਰਟੀ, ਕੋਈ ਕੋਈ ਨਹੀਂ ਇਸ 'ਤੇ ਕਰ ਰਿਹਾ ਕੁਛ। ਟੋਬੇ ਸਾਡੇ ਦੇਖਦੇ ਦੇਖਦੇ ਵਾਹ ਕੇ ਅਸੀਂ ਭਰੇ ਨੇ, ਵਾਟਰ ਰੀਚਾਰਜਿੰਗ ਦੇ ਲੈਕਚਰ ਜਿੰਨੇ ਮਰਜ਼ੀ ਸੈਮੀਨਾਰ ਕਰਾ ਲਓ ਤੁਸੀਂ। ਸੋ ਇਹ ਇੱਕ ਮਤਲਬ ਸਾਡੇ ਮੁਸ਼ਕਲ ਇਹ ਹੈਗੀ ਹੈ ਕਿ ਅਸੀਂ ਦੂਜੇ ਨੂੰ ਨਾਲ ਲੈ ਕੇ ਨਹੀਂ ਤੁਰਦੇ। ਚੌਧਰ ਦੀ ਭੁੱਖ ਇੰਨੀ ਜ਼ਿਆਦਾ ਹੈ ਕਿ ਹਰ ਇੱਕ ਚੌਧਰੀ ਬਣਨਾ ਚਾਹੁੰਦਾ ਹੈ। ਉਹ ਕਹਿੰਦੇ ਨਾ ਪੰਜਾਬੀਆਂ ਬਾਰੇ, ਉਹ ਕਹਿੰਦੇ ਵੀ ਸਾਨੂੰ ਨਰਕ ਦੇ ਵਿੱਚ ਤੁਸੀਂ ਚਾਹੇ ਚੌਧਰੀ ਬਣਾ ਦਿਓ, ਸਵਰਗ ਦੇ ਵਿੱਚ ਨਹੀਂ ਸਾਨੂੰ ਲੋੜ, ਚੌਧਰ ਚਾਹੀਦੀ ਹੈ। ਉਹ ਇਹ ਉਸ ਕੰਪਲੈਕਸ ਚੋਂ ਸਾਨੂੰ ਨਿਕਲਣਾ ਪਊਗਾ ਕਿ ਹੰਬਲ ਹੋਣਾ ਪਊਗਾ। ਜੇ ਅਸੀਂ ਆਪਣੀ ਹੋਮੇ ਤੇ ਆਪਣੀ ਜਿਹੜੀ ਇਹ ਚਾਹੇ ਗਰੁੱਪ ਦੀ ਹੋਮੇ ਆ ਚਾਹੇ ਇੰਡੀਵਿਜੁਅਲ ਦੇ, ਜੇ ਉਹਨੂੰ ਛੱਡਦੇ ਨਹੀਂ ਤਾਂ ਅਸੀਂ ਅੰਨੇ ਹੋਏ ਹੋਏ ਹਾਂ। ਉਹ ਐਵੇਂ ਕੋਈ 4 ਪੈਸੇ ਇਕੱਠੇ ਕਰ ਲੈਂਦੇ ਪੌਂਟੀ ਚੱਡੇ ਦੀ ਤਰ੍ਹਾਂ, ਆਪਾਂ ਨੂੰ ਪਤਾ ਹੀ, ਆਪਾਂ ਇੱਕ ਵਾਰ ਕਰਿਆ ਵੀ ਸੀ ਪ੍ਰੋਗਰਾਮ, ਕਿੱਥੇ ਚਲੇ ਜਾਂਦੇ ਨੇ। ਇਹ ਜਾਗਣ ਦੀ ਜ਼ਰੂਰਤ ਹੈ, ਜਿੰਨਾ ਕੁ ਵੀ ਕੋਈ ਜਾਗਦਾ ਹੈ ਉਹਨੂੰ, ਅਦਰਵਾਈਜ਼ ਇਹ ਮਤਲਬ ਅਸੀਂ ਆਪਣੇ ਆਪ ਹੀ ਅਸੀਂ ਆਪਣੇ ਮਤਲਬ ਤਬਾਹੀ ਵੱਲ ਤੁਰੇ ਹੋਏ ਹਾਂ।

0: 0669 Swanna Boulevard Northeast Calgary Pixel Photo Studio ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾਂ ਬਾਏ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 5878321200।